ਇਸ ਮਿਥਿਆ ਸੰਸਾਰ ਦੇ ਉੱਤੇ ਬ੍ਰਹਮ ਗਿਆਨ ਬਖਸ਼ ਰਹੇ ਹਾਂ। ਤਿਆਗ ਔਰ ਵੈਰਾਗ ਦੇ ਉੱਤੇ ਪ੍ਰਕਾਸ਼ ਪਾ ਰਹੇ ਹਾਂ, ਪਰ ਇਹ ਅਚਾਰਿਕ ਇਹ ਸਾਰੇ ਸ਼ਲੋਕ ਸਾਹਿਬ ਨੇ ਦਿੱਲੀ ਕੈਦ ਦੇ ਵਿੱਚ ਉਚਾਰੇ ਹਨ। ਇਹਨਾਂ ਵਿੱਚ ਬੜੀਆਂ ਗੁੱਝੀਆਂ ਰਮਜ਼ਾਂ ਹਨ। ਇੱਕ ਗੁੱਝੀ ਰਮਸ ਦੱਸ ਰਹੇ ਹਨ ਭਾਈ ਮਤੀ ਦਾਸ ਜੀ ਨੂੰ, ਉਹ ਹਜ਼ੂਰੀ ਸੇਵਾ ਵਿੱਚ ਹਨ ਔਰ ਇਹ ਸਾਰੇ ਸ਼ਲੋਕ ਸੁਣ ਰਹੇ ਹਨ, ਲਿਖ ਰਹੇ। ਰਾਮ ਗਇਓ ਰਾਵਣ ਗਇਓ ਜਾਕੋ ਬਹੁ ਪਰਵਾਰ, ਕਹ ਨਾਨਕ ਫਿਰ ਕੱਛ ਨਹੀਂ ਸੁਪਨੇ ਜਿਉ ਸੰਸਾਰ। ਰਾਮ ਗਇਓ ਰਾਵਣ ਗਇਓ, ਭਗਵਾਨ ਰਾਮ ਆਏ ਅਲੋਪ ਹੋ ਗਏ ਤ੍ਰੇਤਾ ਯੁੱਗ ਚ। ਉਸ ਵੇਲੇ ਰਾਵਣ ਵੀ ਆਇਆ, ਰਾਵਣ ਵੀ ਚਲਾ ਗਿਆ। ਹੁਣ ਇੱਕ ਗੁੱਝੀ ਰਮਸ, ਇੱਕ ਗੁੱਝਾ ਇਸ਼ਾਰਾ ਕੀ ਕਰ ਰਹੇ ਹਨ ਭਾਈ ਮਤੀ ਦਾਸ ਜੀ ਨੂੰ, ਉਸ ਵੇਲੇ ਕੀ ਦੱਸ ਰਹੇ ਹਨ ਕਿ ਦੇਖ ਮਤੀ ਦਾਸ, ਜਿਸ ਤਰ੍ਹਾਂ ਭਗਵਾਨ ਰਾਮ ਆਏ ਅਲੋਪ ਹੋ ਗਏ ਤ੍ਰੇਤੇ ਯੁੱਗ ਚ, ਇਹ ਸਾਖਾ ਵਰਤਿਆ ਰਾਵਣ ਵੀ ਚਲਾ ਗਿਆ। ਸਾਧ ਸੰਗਤ ਜੀ, ਇਸ਼ਾਰਾ ਕੀ ਹੈ? ਜੋ ਭਗਵਾਨ ਰਾਮ ਦੇ ਨਾਲ ਉਹਨਾਂ ਦੇ ਪਿਆਰੇ ਆਏ ਹਨ, ਜਿਹੜੇ ਵੱਡੇ ਭਾਗਾਂ ਵਾਲੇ ਆਏ ਸਨ, ਮਿਸਾਲ ਦੇ ਤੌਰ ਤੇ ਲਕਸ਼ਮਣ ਜੀ, ਭਰਤ ਜੀ, ਉਹਨਾਂ ਨੇ ਉਹਨਾਂ ਦੇ ਆਉਣ ਦਾ ਸੁਨਹਿਰੀ ਮੌਕੇ ਦਾ ਫਾਇਦਾ ਉਠਾਇਆ, ਕੱਡਾ ਜ਼ਬਰਦਸਤ ਫਾਇਦਾ ਉਠਾਇਆ, ਉਹ ਸਾਖੇ ਬਣੀ, ਰਾਮਾਇਣ ਬਣੀ। ਸਾਧ ਸੰਗਤ ਜੀ, ਕਮਾਲ ਹੀ ਕਮਾਲ ਹੈ। ਭਗਵਾਨ ਤਾਂ ਆਪਣੀ ਯੋਗ ਮਾਇਆ ਚ ਆਉਂਦੇ ਹਨ ਔਰ ਇਸ ਸੰਸਾਰ ਦੇ ਵਿੱਚ ਪ੍ਰਕਾਸ਼ ਫੈਲਾ ਕੇ, ਇਸ ਨੂੰ ਰੋਸ਼ਨਾ ਕੇ ਉਹ ਅਲੋਪ ਹੋ ਜਾਂਦੇ ਹਨ ਯੋਗ ਮਾਇਆ ਵਿੱਚ। ਉਹ ਨਾ ਕਿਤੇ ਆਉਂਦੇ ਹਨ, ਨਾ ਜਾਂਦੇ ਹਨ, ਉਹ ਇੱਕ ਕੈਦੀ ਔਰ ਬੰਦੀ ਇਨਸਾਨ ਵਾਕ ਨਹੀਂ ਹਨ। ਫਿਰ ਦੱਸ ਕੀ ਰਹੇ ਹਨ ਕਿ ਦੇਖ ਮਤੀ ਦਾਸ, ਜਿਸ ਤਰ੍ਹਾਂ ਭਗਵਾਨ ਰਾਮ ਅਲੋਪ ਹੋ ਗਏ, ਅਸੀਂ ਵੀ ਅਲੋਪ ਹੋ ਜਾਣਾ ਔਰ ਤੂੰ ਵੀ ਨਹੀਂ ਰਹਿਣਾ। ਸਾਧ ਸੰਗਤ ਜੀ, ਜੇ ਭਗਵਾਨ ਕ੍ਰਿਸ਼ਨ ਆਏ ਹਨ ਤੇ ਉਸ ਵੇਲੇ ਜੋ ਅਰਜਨ ਨੇ ਉਹ ਸੁਨਹਿਰੀ ਮੌਕੇ ਦਾ ਫਾਇਦਾ ਉਠਾਇਆ ਹੈ, ਜੋ ਹੋਰ ਪਿਆਰੇ ਭਗਤਾਂ ਨੇ ਉਹਨਾਂ ਦਾ ਫਾਇਦਾ ਉਠਾਇਆ ਹੈ। ਇੱਕ ਦਫਾ ਹਜ਼ਰਤ ਈਸਾ, ਲਾਰਡ ਕ੍ਰਾਈਸਟ, ਆਪਣੇ ਇੱਕ ਭਗਤ ਦੇ ਘਰ ਗਏ ਹਨ, ਲਾਸਟ ਸਫ਼ਰ ਕੀਤਾ ਹੈ। ਇੱਕ ਬੀਬੀ ਭਗਤ ਨੇ ਆ ਕੇ ਉਹਨਾਂ ਦੇ ਚਰਨ ਅਤਰ ਨਾਲ ਸਾਫ਼ ਕੀਤੇ। ਇੱਕ ਅਤਰ ਦੀ ਵੱਡੀ ਬੋਤਲ ਇਕੱਠੀ ਕੀਤੀ ਹੋਈ ਸੀ, ਉਹ ਬੋਤਲ ਪੂਰੀ ਦੀ ਪੂਰੀ ਚਰਨਾਂ ਤੇ ਡੋਲਤੀ, ਚਰਨਾਂ ਨੂੰ ਚੰਗੀ ਤਰ੍ਹਾਂ ਆਪਣੇ ਕੇਸਾਂ ਨਾਲ ਪੂੰਝਿਆ। ਨਾਲ ਉਹਨਾਂ ਦੇ ਸ਼ਿਸ਼ ਬੈਠੇ ਸਨ, ਜਿਹਦੇ ਵਿੱਚੋਂ ਜੂੜਾ ਨੇ ਕਿਹਾ ਕਿ ਗਰੀਬ ਨਵਾਜ਼, ਇਸ ਨੇ ਬੜੀ ਕੀਮਤੀ ਚੀਜ਼ ਜ਼ਾਇਆ ਕਰਤੀ, ਇਸੇ ਅਮੁੱਲੀ ਚੀਜ਼ ਦਾ ਅਗਰ ਇਸ ਪੈਸੇ ਨਾਲ ਗਰੀਬਾਂ ਨੂੰ ਪ੍ਰਸ਼ਾਦਾ ਛਕਾਇਆ ਜਾਂਦਾ, ਬੜੇ ਗਰੀਬਾਂ ਦਾ ਪੇਟ ਭਰਨਾ ਸੀ। ਤਾਂ ਅੱਗੋਂ ਹਜ਼ਰਤ ਈਸਾ ਜਵਾਬ ਵੀ ਦਿੰਦੇ ਹਨ, ਕਹਿੰਦੇ ਦੇਖ ਜੂੜਾ, ਗਰੀਬ ਵੀ ਹਮੇਸ਼ਾ ਰਹਿਣਗੇ, ਅਮੀਰ ਵੀ ਹਮੇਸ਼ਾ ਰਹਿਣਗੇ, ਜਿਹੜੇ ਉਹਨਾਂ ਨੂੰ ਪ੍ਰਸ਼ਾਦਾ ਛਕਾਉਣ ਵਾਲੇ ਅਮੀਰ ਹੈ, ਉਹ ਹਮੇਸ਼ਾ ਰਹਿਣਗੇ। ਪਰ ਦੇਖ ਜੂੜਾ, ਜੋ ਖੇਡ ਇਹ ਬੀਬੀ ਖੇਡ ਗਈ ਹੈ, ਇਸ ਦਾ ਮਨ ਇਸੇ ਤਰ੍ਹਾਂ ਸਾਫ਼ ਹੈ ਜਿੱਦਾਂ ਅਤਰ ਸਾਫ਼ ਹੈ, ਇਸ ਦਾ ਦਿਲ ਇੱਦਾਂ ਹੀ ਮਹਿਕ ਰਿਹਾ ਹੈ ਜਿਸ ਤਰ੍ਹਾਂ ਇਸ ਵੇਲੇ ਇਹ ਅਤਰ ਦੀ ਸੁਗੰਧੀ ਚਾਰੋਂ ਪਾਸੇ ਫੈਲੀ ਹੋਈ ਹੈ।
ਪਰ ਕਹਿਣ ਲੱਗੇ ਉਹ ਤਾਂ ਰਹਿਣਗੇ, ਗਰੀਬ ਵੀ ਰਹਿਣਗੇ ਅਮੀਰ ਵੀ ਰਹਿਣਗੇ, ਪਰ ਅਸੀਂ ਨਹੀਂ ਹੋਵਾਂਗੇ। ਜੋ ਖੇਡ ਬੀਬੀ ਇਸ ਵੇਲੇ ਖੇਡ ਗਈ ਆ ਉਹ ਖੇਡ ਗਈ, ਉਹ ਸੁਨਹਿਰੀ ਮੌਕੇ ਦਾ ਫਾਇਦਾ ਉਠਾ ਗਈ। ਸਾਧ ਸੰਗਤ ਜੀ, ਇਸ ਸੁਨਹਿਰੀ ਮੌਕੇ ਦਾ ਫਾਇਦਾ ਕੋਈ ਵੱਡੇ ਭਾਗਾਂ ਵਾਲਾ ਉਠਾਉਂਦਾ ਹੈ, ਫਿਰ ਜਿਸ ਤਰ੍ਹਾਂ ਭਾਈ ਮਤੀ ਦਾਸ ਜੀ ਨੇ ਇਸ ਸੁਨਹਿਰੀ ਮੌਕੇ ਦਾ ਫਾਇਦਾ ਉਠਾਇਆ ਹੈ, ਕਮਾਲ ਕਰ। ਸਾਧ ਸੰਗਤ ਜੀ ਇਸ਼ਾਰਾ ਕੀਤਾ, ਪਰ ਪਿਤਾ ਜੀ ਸਮਝਾਉਂਦੇ ਹੋਏ ਅੱਗੇ ਦੱਸ ਕੀ ਰਹੇ ਹਨ। ਕਹਿਣ ਲੱਗੇ, ਦੇਖ ਪੁੱਤ, ਗੁਰੂ ਤੇਗ ਬਹਾਦਰ ਸਾਹਿਬ ਪ੍ਰਵੇਸ਼ ਕਿੱਥੇ ਕੀਤੇ ਹਨ? ਗੁਰੂ ਗ੍ਰੰਥ ਸਾਹਿਬ ਕਲਯੁਗ ਕੇ ਬਹੁਤ ਨਾਮ ਕੇ ਜਹਾਜ਼ ਹਲਕ ਪਲਟ ਕੇ ਰੱਖੀਅਕ ਲੋਕ ਪਰ ਲੋਕ ਕੇ ਸਹਾਇਕ, ਦਸੋ ਪਾਤਸ਼ਾਹੀਆਂ ਦੀ ਹਾਜ਼ਰ ਨਾਜ਼ਰ ਜਾਗਦੀ ਜੋਤ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ। ਦਸੋ ਪਾਤਸ਼ਾਹੀਆਂ ਪ੍ਰਵੇਸ਼ ਕਿੱਥੇ ਕੀਤੀ? ਪਿਤਾ ਜੀ ਕਹਿਣ ਲੱਗੇ ਕਿ ਜਿਸ ਵਕਤ ਵੀ ਰੱਬ ਆਪ ਕੋਈ ਗ੍ਰੰਥ ਲਿਖਦਾ ਜਾਂ ਲਿਖਾਉਂਦਾ ਹੈ ਤਾਂ ਆਪ ਵਿੱਚ ਸਮਾ ਜਾਂਦਾ ਹੈ। ਬਾਬਾ ਆਨੰਦ ਸਿੰਘ ਸਾਹਿਬ ਨੇ ਕਿਹਾ, ਇਹ ਗੁਰੂ ਗ੍ਰੰਥ ਸਾਹਿਬ ਗੁਰੂ ਅਰਜਨ ਪਾਤਸ਼ਾਹ ਦਾ ਪ੍ਰਤੱਖ ਸਰੂਪ ਹੈ। ਦਸੋ ਪਾਤਸ਼ਾਹੀਆਂ ਦੀ ਪ੍ਰਗਟ ਗੁਰਮਤੀ ਦੇ। ਬਾਬਾ ਆਨੰਦ ਸਿੰਘ ਸਾਹਿਬ ਨੇ ਫਰਮਾਇਆ ਕਿ ਕਦੀ ਸਾਡੀ ਜ਼ਬਾਨ ਗਲਤੀ ਨਾਲ ਵੀ ਸਾਡੀ ਜੀਵਾ ਰਸਨਾ ਗੁਰੂ ਗ੍ਰੰਥ ਸਾਹਿਬ ਦੇ ਬਾਰੇ ਅਕਸ਼ਰ ਔਰ ਕਾਗਜ਼ ਦਾ ਲਫ਼ਜ਼ ਇਸਤੇਮਾਲ ਕਰੇ, ਸਾਡੀ ਜੀਵਾ ਸੜ ਜਾਏ, ਸਾਡੀ ਰਸਨਾ ਸੜ ਜਾਏ। ਸਾਧ ਸੰਗਤ ਜੀ ਕਹਿਣ ਲੱਗੇ, ਇਹ ਜਿਉਂਦਾ ਜਾਗਦਾ ਬੋਲਦਾ ਗੁਰੂ ਨਾਨਕ ਹੈ। ਤਾਂ ਫਿਰ ਪਿਤਾ ਜੀ ਕਹਿ ਕੀ ਰਹੇ? ਕਹਿੰਦੇ, ਦੇਖ ਪੁੱਤ, ਇਹ ਚੀਜ਼ ਚੇਤੇ ਰੱਖੀ, ਇਸ ਵੇਲੇ

ਕਿਤਾਬ ਦੇ ਲੇਖੇ ਵਿੱਚ ਲਾ ਦੇ, ਇਸ ਸੁਨਹਿਰੀ ਮੌਕੇ ਨੂੰ ਜ਼ਾਇਆ ਨਾ ਹੋਣ ਦੇ, ਇਹ ਜਨਮ ਸਾਹਿਬ ਦੇ ਚਰਨਾਂ ਦੇ ਲੇਖੇ ਵਿੱਚ ਲਾ ਦੇ। ਕਹਿਣ ਲੱਗੇ ਸਾਡੇ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਸਾਕਸ਼ਾਤ ਉੱਥੇ ਬਿਰਾਜਮਾਨ ਹਨ। ਬਾਬਾ ਨੰਦ ਸਿੰਘ ਸਾਹਿਬ ਦਾ ਸਾਰਾ ਜੀਵਨ ਇਹ ਪਕਾਰ ਪਕਾਰ ਕੇ ਇਸ ਦੁਨੀਆਂ ਨੂੰ ਸੰਦੇਸ਼ ਦੇ ਰਿਹਾ ਹੈ ਕਿ ਗ੍ਰੰਥ ਸਾਹਿਬ ਇੱਕ ਜਿਉਂਦਾ ਜਾਗਦਾ ਬੋਲਦਾ ਗੁਰੂ ਨਾਨਕ ਹੈ ਔਰ ਉਹਨਾਂ ਨੇ

ਇਨਸਾਨ ਕਰਦਾ ਹੈ। ਤੇ ਭਗਤ ਦਾ ਕੰਮ ਉਹ ਪਰਮਾਤਮਾ ਆਪ ਕਰਦਾ। ਕਹਿੰਦੇ ਨੇ ਕਿ ਭਗਤ ਜੀ ਦੀ ਛਪਰੀ ਚੋਣ ਲੱਗ ਪਈ ਤੇ ਭਗਤ ਜੀ ਨੇ ਅਰਦਾਸ ਕੀਤੀ, ਪਰਮਾਤਮਾ ਨੇ ਆ ਕੇ ਉਹ ਛਣ ਬਣਾਈ। ਤੇ ਭਗਤ ਨੂੰ ਤੇ ਹਰ ਜਗ੍ਹਾ ਪਰਮਾਤਮਾ ਨਜ਼ਰ ਆਉਂਦਾ। ਜੇ ਭਗਤ ਦਾ ਕੰਮ ਕੋਈ ਇਨਸਾਨ ਆ ਕੇ ਵੀ ਕਰਦਾ ਤਾਂ ਵੀ ਕਹਿੰਦਾ ਇਹ ਪਰਮਾਤਮਾ ਨੇ ਕੀਤਾ, ਹੋਰ ਕਿਸੇ ਨੇ, ਕਿਉਂਕਿ ਉਹ ਆਪਣਾ ਆਪ ਨਹੀਂ ਜਿਤਾਉਂਦਾ। ਹਮੇਸ਼ਾ ਕਹਿੰਦਾ ਕਿ ਮੇਰਾ ਜੋ ਵੀ ਕੰਮ ਹੈ ਉਹ ਪਰਮਾਤਮਾ ਹੀ ਕਰ ਰਹੀ, ਆਪਣਾ ਆਪ ਵਿੱਚ ਨਹੀਂ ਲੈ ਕੇ ਆਉਂਦਾ। ਪਰ ਇਨਸਾਨ ਆਪਣਾ ਆਪ ਛੱਡਦਾ ਹੀ ਨਹੀਂ। ਸੁਬਾਣੀ ਵਿੱਚ ਉਪਦੇਸ਼ ਹੈ, ਪਾਣ ਪੜੋਸਣ ਪੁੱਛ ਲੈ ਨਾਮਾ, ਕਾਪੈ ਛਾਨ ਛੁਆਈ ਹੋ ਤੋ ਪੈ ਦੁਗਨੀ ਮਜ਼ੂਰੀ ਦੇ ਹਾਂ, ਮੋਕੋ ਬੇਡੀ ਦੇਹੋ ਬਤਾਈ ਹੋ। ਮੈਨੂੰ ਉਹ ਤਰਖਾਨ, ਉਹ ਮਿਸਤਰੀ ਦੱਸ, ਜਿਹਨੇ ਤੇਰੀ ਛਣ ਨੂੰ ਬਣਾਇਆ, ਮੈਂ ਵੀ ਆਪਣੀ ਛਣ ਬਣਾ ਲਵਾਂ। ਤੇ ਭਗਤ ਜੀ ਕਹਿਣ ਲੱਗੇ, ਰੀ ਬਾਈ ਬੇਡੀ ਦੇਣ ਨਾ ਜਾਈ, ਉਹ ਬੇਡੀ ਅਕਾਲ ਪੁਰਖ ਦਿੱਤਾ ਨਹੀਂ ਜਾ ਸਕਦਾ। ਕੋਈ ਵਸਤੂ ਹੋਵੇ, ਕੋਈ ਚੀਜ਼ ਹੋਵੇ ਤੇ ਮੈਂ ਤੈਨੂੰ ਚੁੱਕ ਕੇ ਫੜਾ ਦਿਆਂ, ਪਰਮਾਤਮਾ ਮੈਂ ਤੈਨੂੰ ਕਿਵੇਂ ਦੇ ਦੇ। ਰੀ ਬਾਈ ਬੇਡੀ ਦੇਣ ਨਾ ਜਾਈ, ਆਖਿਆ ਕਿਉਂ, ਦੇਖ ਬੇਡੀ ਰਹੋ ਸਮਾਈ, ਉਹ ਤੇ ਹਰ ਜਗ੍ਹਾ ਮੌਜੂਦ ਹੈ, ਹਰ ਦੇ ਹਿਰਦੇ ਅੰਦਰ ਵਸਦਾ ਹੈ, ਉਹ ਮੈਂ ਤੈਨੂੰ ਕਿਵੇਂ ਦੇ ਦਿਆਂ, ਤੂੰ ਤੇ ਆਪ ਵੇਖ ਲੈ। ਹਮਾਰੇ ਬੇਡੀ ਪ੍ਰਾਣ ਅਧਾਰਾ, ਉਹ ਹਰ ਜਗ੍ਹਾ ਹੈ, ਹਰ ਅਸਥਾਨ ਤੇ ਹੈ, ਹਰ ਜੀਵ ਅੰਦਰ ਹੈ, ਤੂੰ ਉਹਨੂੰ ਆਪ ਲੱਭ ਲੈ। ਆਖਿਆ ਮੈਂ ਤੇਰੇ ਨਾਲ ਦੁਗਣੀ ਮਜ਼ੂਰੀ ਦੇਵਾਂਗੀ, ਪਰ ਆਖਦੇ ਨੇ ਭਗਤ ਜੀ ਨਾ, ਉਹ ਮਜ਼ਦੂਰੀ ਦਾ ਭੁੱਖ ਹੈ, ਉਹ ਤੇ ਇੱਕ ਮਜ਼ਦੂਰੀ ਮੰਗਦਾ ਹੈ। ਕੈਸੀ ਮਜ਼ਦੂਰੀ ਹੈ, ਬੇਡੀ ਪ੍ਰੀਤ ਮਜ਼ੂਰੀ ਮੰਗੀ, ਉਹ ਤੇ ਪ੍ਰੀਤ ਦੀ ਮਜ਼ੂਰੀ ਮੰਗਦਾ ਹੈ, ਜੇ ਪ੍ਰੀਤ ਕਰੇਗੀ ਨਾ ਉਹ ਤੇਰੀ ਛਣ ਵੀ ਬਣਾ ਦੇਵੇਗਾ। ਇਹ ਛਣ ਕਿਹੜੀ, ਕੋਈ ਛਪਰੀ ਨਹੀਂ, ਇਹ ਹਿਰਦੇ ਰੂਪੀ ਛਣ ਜਿਹਦੇ ਉੱਤੇ ਵਿਕਾਰਾਂ ਰੂਪੀ ਬਾਰਸ ਹੋ ਰਹੀ ਹੈ, ਇਸ ਨੂੰ ਉਸ ਤੋਂ ਬਚਾਉਣ ਵਾਸਤੇ ਅਕਾਲ ਪੁਰਖੀ ਹੈ, ਹੋਰ ਕੋਈ ਨਹੀਂ। ਕੀ ਕਰੀਏ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਉਹ ਬੇਡੀ ਦਿੱਤਾ ਨਹੀਂ ਜਾ ਸਕਦਾ, ਪ੍ਰੀਤ ਕਰ, ਬੇਡੀ ਪ੍ਰੀਤ ਮਜ਼ੂਰੀ ਮੰਗ ਹੈ, ਜੋ ਕਉ ਛਾਨ ਛੁਆਵੇ ਹੋ, ਲੋਕ ਕੁਟੰਬ ਸਭੂ ਤੇ ਤੋਰੇ ਤੋ ਆਪਣ ਬੇਡੀ ਆਵੇ ਹੋ। ਕਿਉਂਕਿ ਇਨਸਾਨ ਆਪਣਾ ਜ਼ੋਰ ਲਾਉਂਦਾ, ਜਦੋਂ ਰਹਿ ਜਾਂਦਾ ਉਦੋਂ ਅਕਾਲ ਪੁਰਖ ਨੂੰ ਯਾਦ ਕਰਦਾ, ਪਰ ਜੇ ਅਕਾਲ ਪੁਰਖ ਨੂੰ ਤੂੰ ਹਮੇਸ਼ਾ ਹੀ ਯਾਦ ਕਰੇ ਤੇ ਤੇਰੀ ਐਸੀ ਕਦੀ ਵੀ ਨੌਬਤ ਨਾ ਆਵੇ। ਸੋ ਸਾਹਿਬ ਸਾਨੂੰ ਉਪਦੇਸ਼ ਦਿੰਦੇ ਨੇ, ਜਿਨ੍ਹੇ ਪ੍ਰੇਮ ਕੀਤਾ ਉਹਨੇ ਪ੍ਰਭੂ ਨੂੰ ਪਾ ਲਿਆ, ਪ੍ਰਭੂ ਕਿਸੇ ਨੂੰ ਦਿੱਤਾ ਨਹੀਂ ਜਾ ਸਕਦਾ, ਪ੍ਰਭੂ ਨੂੰ ਪਾਇਆ ਜਾ ਸਕਦਾ ਕਿਵੇਂ, ਪ੍ਰੇਮ ਤੇ ਭਾਵਨਾ ਤੇ ਸ਼ਰਧਾ ਦੇ ਨਾਲ। ਆਓ ਸਾਰੇ ਮਿਲ ਕੇ ਪੜੀ

ਉਦੋਂ ਸਿਮਰਨ ਕਰੇਗਾ ਜਦੋਂ ਬਜ਼ੁਰਗ ਹੋ ਜਾਏਗਾ, ਬੁੱਢਾ ਹੋ ਜਾਏਗਾ। ਤੇਰੀ ਰਸਨਾ ਤੈਨੂੰ ਜਵਾਬ ਦੇ ਜਾਵੇਗੀ, ਅੱਖਾਂ ਤੈਨੂੰ ਜਵਾਬ ਦੇ ਜਾਣਗੀਆਂ, ਕਿਸ ਤਰ੍ਹਾਂ ਚੱਲ ਕੇ ਗੁਰਦੁਆਰੇ ਪੁੱਜੇਗਾ।

0: 생선 마이크로사프트. I was watching a katha by Yogi Harbhajanji, and he was telling us about how powerful the vani is, how powerful when you recite your pot is. He says, do you think Guru Nanak was Guru Nanak by birth? He says, no, Nanak was Nanak and became Guru Nanak through the Shabad. Guru Gobind Singh was Gobind Rai before he became Guru. And through the Shabad, he evolved into Guru Gobind Singh. And he says, God grants the same blessings that he would grant the Gurus, that he did grant the Gurus when you recite your pot, when you do your vanis, on you. He says, God doesn't have any distinction between people. He says, everybody is Gurbani Ji, the Sri Guru Granth Sahib, everybody is a privileged soul. There's no difference. And the only thing that makes that privileged soul on this physical being seem privileged to other people is the fact that they do their pot and they do their bhajans. This is the same blessings. Can you imagine that? The same exact, it's like a typewriter, like Sarasat Samanji was saying. It hits 84,000 meridian points on the soft palate of your mouth. He says, that's the typewriter, that's the message to God. He says, the same exact way Guruji said it, you say it. So there's no difference. So when you all chant and satsanga like this, each person multiplies that effect that you create when you do your pot, when you do your shabad, when you sing kirtan. And that's why we come together, because that's the highest form of sadhana, that's the highest form of doing meditation, is with the sangha, because it becomes multiplied upon multiplication. So if you want to do the math, I think there's a lot of people in here. That's quite a powerful sangha. So we're going to sing one more Bani and Malkons? Rag Malkons. And it's, everybody should know the words. It's pretty common. We encourage you to please sing along if you can, so we can create the ras of Guru Gobind Singh Ji and be as Guru Gobind Singh Ji was.
1: Javi Maharaj, one is an Pachyasi Piyasin, Tarina Thoda Punjabi Devich Sher Karsaka. ਪਰ ਤੁਸੀਂ ਸਾਰੇ ਜਾਣੇ ਸਾਨੂੰ ਮਾਫ਼ ਕਰ ਦੇਣਾ ਕਿਉਂਕਿ ਸਾਡੇ ਪੰਜਾਬੀ ਹਾਲੇ ਬਣੇ ਨੇ ਕੁਛ ਨਹੀਂ ਪਰ ਅਸੀਂ ਹੁਣ ਤੁਹਾਡੇ ਸਾਹਮਣੇ ਤੁਹਾਡੇ ਨਾਲ ਅਗਰ ਤੁਸੀਂ ਕਿਰਪਾ ਕਰੋਗੇ ਅਸੀਂ ਤੁਹਾਡੇ ਨਾਲ ਇਹ ਸ਼ਬਦ ਬੋਲਾਂਗੇ ਜਿਹੜੇ ਗੁਰੂ ਗੋਬਿੰਦ ਸਿੰਘ ਜੰਗ ਬਾਰੇ ਲਿਖੇ ਹੋਏ ਹੁਣ ਸਾਡੇ ਸਿੱਖ ਧਰਮ ਵਾਸਤੇ ਕੋਈ ਜੰਗ ਬਾਹਰ ਦੀ ਨਹੀਂ ਹੈਗੀ ਹੈ ਮਤਲਬ ਦੁਨੀਆਂ ਚੱਲਦੀ ਹੈ ਸਾਡੇ ਸਾਰੇ ਦੋਸਤ ਨਾਲ ਰਹਿੰਦੇ ਸਾਰੇ ਪੰਜ ਜਿਹੜੇ ਹੁੰਦੇ ਆ ਨਾ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਨਾਲ ਰਹਿੰਦੇ ਹਮੇਸ਼ਾ ਪਰ ਤੁਸੀਂ ਆਪਣੇ ਹਉਮੈ ਨਾਲ ਸਭ ਕੁਝ ਦਿਸਦਾ ਜਿਹੜੇ ਜੰਗ ਦੇ ਬਾਰੇ ਅਸੀਂ ਗਾ ਰਹੇ ਹਾਂ ਜਿਹੜੇ ਜੰਗ ਦੇ ਬਾਰੇ ਤੁਸੀਂ ਮੰਨਣਾ ਔਰ ਤੁਸੀਂ ਜੀਵਣਾ ਉਹ ਅੰਦਰ ਦੀ ਜੰਗ ਮਨ ਜੀਤਾ ਜਗ ਜੀ ਮਨ ਦੇ ਨਾਲ ਜਿਹੜੇ ਲੜਾਈ ਤੁਸੀਂ ਕਰੋਗੇ ਜਦੋਂ ਤੱਕ ਤੁਹਾਡੇ ਮਨ ਤੁਹਾਡੇ ਦਾਸ ਨਹੀਂ ਬਣੇਗਾ ਉਹ ਤੁਹਾਡੇ ਉਸਤਾਦ ਰਹੇਗਾ ਅਗਰ ਤੁਸੀਂ ਮਨ ਦੇ ਉੱਤੇ ਜਿੱਤੋਗੇ ਫਿਰ ਤੁਹਾਡੇ ਫਿਰ ਕੋਈ ਗੱਲ ਨਹੀਂ ਕੋਈ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਮਨ ਦੀ ਗੱਲ ਹੈ ਮਨ ਨਾਲ ਹਮੇਸ਼ਾ ਰਹਿੰਦਾ ਜਿੱਦਾਂ ਹਉਮੈ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਰਹਿੰਦੇ ਆ ਤੁਸੀਂ ਕਦੀ ਛੱਡ ਨਹੀਂ ਸਕਦੇ ਪਰ ਤੁਸੀਂ ਉਹਨੂੰ ਸੰਭਾਲ ਕੇ ਰੱਖ ਸਕਦੇ ਤੁਸੀਂ ਉਹਨੂੰ ਝਟਕਾ ਸਕਦੇ ਔਰ ਇਹ ਸਭ ਕੁਝ ਦੱਸਦੇ ਹਾਂ ਕਿ ਜਦੋਂ ਜੰਗ ਤੇ ਜਾਂਦਾ ਹੈ ਕੋਈ ਮਤਲਬ ਡਰਨਾ ਨਹੀਂ ਹੈ ਕਿ ਰੱਬ ਤੁਹਾਡੇ ਪਹਿਲਾਂ ਤੁਹਾਡੇ ਦੇ ਵਿੱਚ ਹੈਗੇ ਹੈ ਇਹ ਹੁਣ ਰਾਗ ਮਾਲਕੁੰਸ ਤੇ ਅਸੀਂ ਪਹਿਲਾਂ ਰਾਗ ਦੁਰਗਾ ਬੋਲਿਆ ਨਾ ਦੋਨੋਂ ਇੱਕੋ ਹੀ ਹੈ ਕੋਈ ਫਰਕ ਨਹੀਂ ਹੈ ਰਾਗ ਸਾਰੇ ਇੱਕੋ ਹੀ ਹੈ ਆਨੰਦ ਹੈ ਬਸ ਮੈਂ ਬਾਰ ਬਾਰ ਰਾਗ ਦੇ ਬਾਰੇ ਤੁਹਾਨੂੰ ਦੱਸਦੇ ਕਿਉਂਕਿ ਇੱਥੇ ਵੈਸੇ ਦੁਨੀਆਂ ਦੇ ਵਿੱਚ ਹਾਲੇ ਸਾਡੇ ਗੁਰਬਾਣੀ ਸੰਗੀਤ ਦੇ ਵਿੱਚ ਰਾਗ ਦੇ ਕੋਈ ਸਟ੍ਰੈਸ ਨਹੀਂ ਹੈ ਜਿਹੜਾ ਅਸੀਂ ਕਹਿੰਦੇ ਥੋੜਾ ਸਟ੍ਰੈਸ ਲਈਏ ਸਾਡੇ ਨਾਲ ਪਿਆਰ ਹੈਗੇ ਆ ਕੋਈ ਸਿੱਖਿਆ ਜ਼ਿਆਦਾ ਸਿੱਖਦੇ ਨਹੀਂ ਰਾਗ ਇਹ ਕੋਈ ਮੁਸ਼ਕਲ ਗੱਲ ਨਹੀਂ ਹੈ

ਲੜਾਈ ਕਰਨੀ ਹੈ ਉਹ ਕੀ ਹੈ? ਅੰਦਰ ਦੀ ਕੀ ਸ਼ਸਤਰ ਹੈਗੇ ਸਾਡੇ ਕੋਲ? ਉਹ ਬਾਣੀ ਹੈ। ਗੁਰੂ ਬਾਣੀ ਦੇ ਨਾਲ ਸਾਰੀ ਚੀਜ਼। ਉਹ ਕਹਿੰਦੇ ਵੱਡੇ ਵੱਡੇ ਮਹਾਂਪੁਰਸ਼ ਕਹਿੰਦੇ ਆ ਕਿ ਅਗਰ ਕੋਈ ਸੋਚ ਆ ਜਾਂਦਾ, ਅਗਰ ਕੋਈ ਸੋਚਣ ਆਉਂਦਾ ਕਿ ਮਤਲਬ ਪਾਪ ਵਰਗੇ ਕਿਸ ਤਰ੍ਹਾਂ ਭੇਜਣਾ, ਕਿਸ ਤਰ੍ਹਾਂ ਖਤਮ ਕਰਨਾ ਵਾਹਿਗੁਰੂ ਦੇ ਨਾਲ। ਹਰ ਵਾਰੀ ਜਦੋਂ ਇੱਕ ਸੋਚ ਆ ਜਾਂਦਾ ਉਹਨੂੰ ਵਾਹਿਗੁਰੂ ਦੇ ਨਾਲ ਭੇਜੋ, ਰੱਬ ਵੱਲ ਤੁਹਾਡੇ ਕੋਲ ਨਹੀਂ ਰਹੇਗਾ। ਇਹ ਵਾਹਿਗੁਰੂ ਦਾ ਮਤਲਬ ਕੀ ਕਾਰਨ ਇਹੀ ਹੈ, ਅਸੀਂ ਤਾਂ ਹੀ ਵਰਤਦੇ ਹਾਂ ਕਿ ਅਸੀਂ ਖਾਲਸਾ ਬਣ ਜਾਵੇ, ਖਾਲਸਾ

ਇਕਦਮ ਤੁਹਾਡਾ ਮਨ ਉਲਟੀ ਹੋਏਗਾ, ਇਕਦਮ ਹਰ ਇੱਕ ਬੰਦਾ ਦਾ ਮਨ ਫਿਰ ਸ਼ੁਰੂ ਹੋਏਗਾ, ਸਬ ਕਾਨਸ਼ੀਅਸ ਤੋਂ ਥੋਟ ਸ਼ੁਰੂ ਆਏਗਾ, ਫਿਰ ਤੁਸੀਂ ਅੰਦਰੋਂ ਵਾਹਿਗੁਰੂ ਇੱਕ ਥਾਂ ਆਏਗਾ, ਵਾਹਿਗੁਰੂ ਕੱਟੇਗਾ, ਦੁਬਾਰਾ ਆਏਗਾ ਵਾਹਿਗੁਰੂ ਕੱਟੇਗਾ, ਫਿਰ ਹੌਲੀ ਹੌਲੀ ਆਪਣਾ ਮਨ ਸਾਫ਼ ਹੋ ਜਾਂਦੇ। ਜੇ ਅਸੀਂ ਹਰ ਰੋਜ਼ ਕਰਦੇ ਜਿਸ ਤਰ੍ਹਾਂ ਅਸੀਂ ਰਾਗ ਸਿੱਖਦੇ, ਜੇ ਇੱਕ ਦਿਨ ਰਿਆਜ਼ ਛੱਡਣਾ ਫਿਰ ਸਾਡੇ ਗੱਲਾਂ ਬਿਲਕੁਲ ਖਰਾਬ ਹੋਏ, ਦੋ ਦਿਨ ਦੇ ਵਿੱਚ ਡਬਲ ਬਿਲਕੁਲ ਖਰਾਬ, ਤਿੰਨ ਦਿਨ ਦੇ ਵਿੱਚ ਤੁਸੀਂ ਸੋਚ ਸਕਦੇ।

ਧਰਤੀ ਧਰਮ ਦੀ ਹੋਤੀ। ਜਿੱਥੇ ਮੇਰਾ ਸਤਿਗੁਰੂ ਆ ਕੇ ਸਜ ਗਿਆ, ਜਿੱਥੇ ਮੇਰੇ ਸਤਿਗੁਰੂ ਦੇ ਦਰਸ਼ਨ ਪ੍ਰਾਪਤ ਹੋ ਜਾਣ, ਉਹ ਧਰਮਸਾਲ ਹੋ ਗਈ, ਧਰਮ ਦੀ ਧਰਤੀ ਹੋ ਗਈ। ਉਹ ਸਰੀਰ ਧਰਮ ਦੀ ਧਰਤੀ ਹੋ ਗਿਆ, ਉਹ ਜੀਵਨ ਧਰਮ ਦੀ ਧਰਤੀ ਹੋ ਗਿਆ। ਉੱਥੇ ਧਰਮ ਪੁੰਗਰੇਗਾ, ਧਰਮ ਵਧੇ ਫੁੱਲੇਗਾ, ਧਰਮ ਫਲੇਗਾ ਜਿੱਥੇ ਸਤਿਗੁਰੂ ਆ ਗਿਆ। ਤੇ ਸਤਿਗੁਰੂ ਕਦੋਂ ਆਉਂਦਾ? ਜਦੋਂ ਗੁਰੂ ਕੀ ਜੁਗਤ ਆ ਜਾਵੇ, ਸਮਝੋ ਗੁਰੂ ਆ ਗਿਆ। ਭਾਈ ਸਾਹਿਬ ਭਾਈ ਗੁਰਦਾਸ ਦੇ ਜੀਵਨ ਚ ਗੁਰੂ ਆਇਆ, ਤੇ ਉਹਨਾਂ ਨੇ ਜੋ ਕੁਝ ਗੁਰੂ ਨੂੰ ਮਾਣੇ, ਜੋ ਕੁਝ ਗੁਰੂ ਨੂੰ ਜਾਣੇ, ਉਹ ਕੁਝ ਗੁਰੂ ਨੂੰ ਬਿਆਨੇ। ਪਹਿਲਾਂ ਤਾਂ ਭਾਈ ਸਾਹਿਬ ਕਹਿੰਦੇ ਨੇ ਕਿ ਸਤਿਗੁਰੂ ਏਡਾ ਦਿਆਲ ਹੈ ਕਿ ਜੇ ਗੁਰੂ ਵੱਲ ਇੱਕ ਕਦਮ ਵੀ ਪੱਟੀਏ ਨਾ, ਇੱਕ ਕਦਮ ਵੀ ਨੀਯਤ ਧਾਰ ਕੇ ਗੁਰੂ ਵਾਲੇ ਪਾਸੇ ਚੱਲੀਏ, ਚਰਨ ਸ਼ਰਨ ਗੁਰ ਏਕ ਪੈਂਡਾ ਜਾਹੇ ਚੱਲ, ਉੱਠ ਕੇ ਤੁਰ ਸਹੀ। ਜੇ ਕੋਈ ਤੁਰੇ ਹੀ ਨਾ, ਇੱਕ ਕਦਮ ਵੀ ਚੁੱਕਣ ਨੂੰ ਤਿਆਰ ਨਾ ਹੋਵੇ, ਤੇ ਭਲਾ ਕੋਈ ਪੁੱਛੇ ਕਿ ਗੁਰੂ ਨੂੰ ਕੀ ਕਾਣ ਪਈ, ਉਸ ਨੂੰ ਕੀ ਲੋੜ ਪਈ ਹੈ। ਹਾਲਾਂਕਿ ਕਈ ਵਾਰੀ ਵੇਖਦੇ ਹਾਂ, ਪਤਾ ਨੀ ਗੁਰੂ ਨੂੰ ਕੋਈ ਲੋੜ ਹੋਵੇਗੀ। ਜੇ ਗੁਰੂ ਨਾਨਕ ਵੱਲ ਵੇਖਦੇ ਹਾਂ, ਸੰਸਾਰ ਦੇ ਪਾਪੀਆਂ ਅਪਰਾਧੀਆਂ ਦੇ ਘਰਾਂ ਚ ਪਹੁੰਚ ਪਹੁੰਚ ਕੇ ਉਹਨਾਂ ਨੂੰ ਗੁਰਮਤ ਦ੍ਰਿੜ ਕਰਾਉਂਦੇ ਫਿਰਦੇ ਨੇ, ਕੋਈ ਲੋੜ ਹੋਵੇਗੀ ਨਾ। ਪਰ ਗੁਰੂ ਨਾਨਕ ਦੀ ਲੋੜ ਕੀ ਹੈ? ਗੁਰੂ ਨਾਨਕ ਦੀ ਲੋੜ ਹੈ ਸੰਸਾਰ ਨੂੰ ਜੀਣਾ ਆ ਜਾਵੇ। ਉਹਨੂੰ ਆਪ ਕੁਝ ਨਹੀਂ ਚਾਹੀਦਾ, ਉਹਨੂੰ ਕੇਵਲ ਇਹ ਚਾਹੀਦਾ ਹੈ ਕਿ ਬੰਦੇ ਨੂੰ ਅਕਲ ਆ ਜਾਵੇ, ਇਨਸਾਨ ਨੂੰ ਹੋਸ਼ ਆ ਜਾਵੇ, ਇਨਸਾਨ ਜਾਗ ਜਾਵੇ, ਤੇ ਉਹ ਹਲੂਣ ਹਲੂਣ ਕੇ, ਝੰਜੋੜ ਝੰਜੋੜ ਕੇ ਮਾਨਸਿਕ ਤੌਰ ਤੇ ਸੁੱਤੇ ਬੰਦਿਆਂ ਨੂੰ ਜਗਾਉਂਦੇ ਫਿਰਦੇ। ਤੇ ਭਾਈ ਸਾਹਿਬ ਕਹਿੰਦੇ ਨੇ ਜਿਸ ਕਿਸੇ ਨੇ ਇੱਕ ਕਦਮ ਵੀ ਚੁੱਕਿਆ, ਇੱਕ ਕਦਮ ਦਾ ਮਤਲਬ ਹੈ ਜਿਸ ਨੇ ਮਾੜੀ ਜੀ ਨੀਯਤ ਵੀ ਬਣਾਈ, ਜਿਸ ਦੇ ਮਨ ਚ ਮਾੜਾ ਜਿਹਾ ਕਿਸੇ ਵੇਲੇ ਹੁਮਾ ਉੱਠਿਆ, ਚੰਗੇ ਪਾਸੇ ਤੁਰਨ ਵਾਸਤੇ ਜਿਸ ਨੇ ਮਾੜਾ ਜਿਹਾ ਵੀ ਮਨ ਬਣਾਇਆ, ਸਤਿਗੁਰੂ ਨੇ ਇੱਕਦਮ ਅੱਗੇ ਹੋ ਕੇ ਉਸ ਨੂੰ ਸੰਭਾਲਿਆ ਤੇ ਤੋਰ ਲਿਆ। ਚਰਨ ਸ਼ਰਨ ਗੁਰ ਏਕ ਪੈਂਡਾ, ਪਰ ਇੱਕ ਕਦਮ ਜਿਹੜਾ ਉਹ ਸਿੱਖ ਦੇ ਹਿੱਸੇ ਆਇਆ। ਪਹਿਲਾ ਕਦਮ ਤੈਨੂੰ ਪੁੱਟਣਾ ਹੀ ਪਏਗਾ, ਉੱਦਮ ਦਾ ਇੱਕ ਕਦਮ ਤੇਰੇ ਹਿੱਸੇ, ਕਰੋੜਾਂ ਕਦਮ ਮੇਰਾ ਸੱਚਾ ਸਤਿਗੁਰੂ ਤੈਨੂੰ ਅੱਗੋਂ ਆ ਕੇ ਸਵਾਗਤ ਕਰਕੇ ਲੈ ਤੁਰੇਗਾ। ਚਰਨ ਸ਼ਰਨ ਗੁਰ ਏਕ ਪੈਂਡਾ ਜਾਹੇ ਚੱਲ, ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ। ਇੱਕ ਹੋਰ ਵੀ ਗੱਲ ਕਹਿੰਦੇ, ਕਹਿੰਦੇ ਨੇ ਏਕ ਬਾਰ ਸਤਿਗੁਰ ਮੰਤਰ ਸਿਮਰਨ ਮਾਤਰ, ਤੂੰ ਧੰਨ ਗੁਰੂ ਨਾਨਕ ਨਾ ਕਹੇ ਕੋਈ ਗੱਲ ਨੀ, ਗੁਰੂ ਨਾਨਕ ਨੂੰ ਧੰਨ ਨਾ ਕਹੇ ਤੇ ਇੱਥੋਂ ਨਹੀਂ ਕਿਹਾ ਜਾਂਦਾ। ਪਰ ਗੁਰੂ ਨਾਨਕ ਨੇ ਜਿਹੜਾ ਤੈਨੂੰ ਗੁਰਮੰਤਰ ਦਿੱਤਾ ਹੈ, ਗੁਰੂ ਨਾਨਕ ਨੇ ਜਿਹੜਾ ਇੱਕ ਓਂਕਾਰ ਤੈਨੂੰ ਬਖਸ਼ਿਆ ਹੈ, ਗੁਰੂ ਨਾਨਕ ਨੇ ਜਿਹੜਾ ਤੈਨੂੰ ਸਤ ਕਰਤਾਰ ਬਖਸ਼ਿਆ, ਗੁਰੂ ਨਾਨਕ ਨੇ ਜਿਹੜਾ ਤੈਨੂੰ ਸਤ ਨਾਮ ਬਖਸ਼ਿਆ ਹੈ, ਗੁਰੂ ਨਾਨਕ ਨੇ ਜਿਹੜਾ ਤੈਨੂੰ ਵਾਹਿਗੁਰੂ ਕਹਿਣਾ ਬਖਸ਼ਿਆ, ਤੂੰ ਇੱਕ ਵਾਰੀ ਪਿਆਰ ਨਾਲ ਕਹਿ ਕੇ ਤਾਂ ਵੇਖ ਗੁਰੂ ਤੈਨੂੰ ਕਿੰਨੀ ਵਾਰੀ ਯਾਦ ਕਰਦਾ। ਭਾਈ ਸਾਹਿਬ ਕਹਿੰਦੇ ਨੇ ਏਕ ਵਾਰ ਸਤਿਗੁਰ ਮੰਤਰ, ਗੁਰੂ ਦਾ ਦਿੱਤਾ ਹੋਇਆ ਮੰਤਰ ਇੱਕ ਵਾਰੀ ਪਿਆਰ ਨਾਲ ਯਾਦ ਕਰਕੇ ਵੇਖ, ਸਿਮਰਨ ਤਾਂ ਹੀ ਬਾਰੰਬਾਰ ਗੁਰ ਹੇਤ ਹੈ। ਗੁਰੂ ਬਾਰ ਬਾਰ ਹਜ਼ਾਰ ਵਾਰ ਸਿੱਖ ਨੂੰ ਯਾਦ ਕਰਦਾ, ਕੋਈ ਨੀ ਜੇ ਤੂੰ ਮੇਰਾ ਦਿੱਤਾ ਮੰਤਰ ਯਾਦ ਕੀਤਾ ਹੈ ਤੇ ਮੈਂ ਤੈਨੂੰ ਹਰ ਸਮੇਂ ਯਾਦ ਰੱਖਾਂਗਾ। ਇਸਲਾਮ ਵਾਲੇ ਇੱਕ ਗੱਲ ਕਹਿੰਦੇ, ਉਹ ਕਹਿੰਦੇ ਨੇ ਜਿਸ ਵੇਲੇ ਬੰਦਾ ਦੁਜ਼ਾਨੂ ਹੋ ਕੇ ਗੋਡਿਆਂ ਪਰਨੇ ਹੋ ਕੇ ਹੱਥ ਫੈਲਾ ਕੇ ਇੱਕ ਵਾਰੀ ਕਹਿ ਦੇਵੇ ਨਾ ਯਾ ਖੁਦਾ ਬੰਦਾ, ਤੇ ਕਹਿੰਦੇ ਨੇ ਖੁਦਾ ਅੱਗੋਂ ਸੱਤ ਵਾਰੀ ਕਹਿੰਦਾ ਯਾ ਬੰਦਾ ਯਾ ਬੰਦਾ ਯਾ ਬੰਦਾ ਯਾ ਬੰਦਾ ਸੱਤ ਵਾਰੀ ਕਹਿੰਦਾ। ਪਰ ਭਾਈ ਸਾਹਿਬ ਕਹਿੰਦੇ ਨੇ ਨਹੀਂ, ਕਿਉਂਕਿ ਨੇਚਾ ਭਾਈ ਸਾਹਿਬ ਦਾ ਗੁਰੂ ਤੇ ਬਹੁਤ ਜ਼ਿਆਦਾ। ਉਹ ਕਹਿੰਦੇ ਨੇ ਨਹੀਂ, ਸੱਤ ਵਾਰੀ ਤਾਂ ਬਹੁਤ ਥੋੜਾ ਹੈ, ਸਿਮਰਨ ਤਾਂ ਹੀ ਬਾਰੰਬਾਰ ਗੁਰ ਹੇਤ ਹੈ, ਪਿਆਰ ਨਾਲ ਹੇਤ ਨਾਲ ਗੁਰੂ ਵਾਰ ਵਾਰ ਹਜ਼ਾਰ ਵਾਰ ਆਪਣੇ ਸਿੱਖ ਨੂੰ ਯਾਦ ਰੱਖਦਾ ਹੈ, ਕਰਦਾ ਰਹਿੰਦਾ ਹੈ, ਯਾਦ ਰੱਖਦਾ ਹੈ, ਹਰ ਸਮੇਂ ਯਾਦ ਰੱਖਦਾ। ਇੱਕ ਹੋਰ ਵੀ ਗੱਲ, ਭਾਵਨੀ ਭਗਤ ਭਾਏ ਕੌਡੀ ਅਗਰ ਭਾਗ ਰੱਖੇ, ਪਿਆਰ ਨਾਲ ਸਤਿਕਾਰ ਨਾਲ ਅਦਬ ਨਾਲ ਭੇਟਾ ਦੀ ਭਾਵਨਾ ਨਾਲ ਇੱਕ ਕੌਡੀ ਟੁੱਟੀ ਕੌਡੀ ਵੀ ਲਿਆ ਕੇ ਗੁਰੂ ਚਰਨਾਂ ਤੇ ਸਿੱਖ ਨੇ ਅਰਪਣ ਕਰ ਦਿੱਤੀ, ਤਾਂ ਹੀ ਗੁਰ ਸਰਬ ਨਿਧਾਨ ਦਾਨ ਦੇਤ ਹੈ। ਗੁਰੂ ਉਹਦੇ ਖਜ਼ਾਨੇ ਭਰ ਦਿੰਦਾ, ਸਾਰੇ ਖਜ਼ਾਨੇ ਉਸ ਨੂੰ ਬਖਸ਼ਦਾ। ਪਰ ਇੱਕ ਗੱਲ ਜ਼ਰੂਰ ਹੈ, ਸ਼ਰਤ ਭਾਵਨੀ ਭਗਤ ਭਾਏ। ਜੇ ਕੋਈ ਦਾਤਾ ਹੀ ਬਣ ਕੇ ਆਵੇ, ਕਹਿੰਦਾ ਮੈਂ ਗੁਰਦੁਆਰੇ ਦੇਣ ਚੱਲੇ ਹਾਂ, ਮੈਂ ਗੁਰੂ ਨੂੰ ਅਰਪਣ ਕਰਨ ਦੀ ਬਜਾਏ ਕਹਿੰਦਾ ਮੈਂ ਗੁਰੂ ਨੂੰ ਦੇਣ ਚੱਲੇ ਹਾਂ, ਬਹੁਤ ਦਾਤੇ ਬਣ ਜਾਂਦੇ। ਸਮਝ ਨਹੀਂ ਨਾ, ਸੁਰਤ ਨਹੀਂ ਹੈ, ਪੈਰ ਪੈਰ ਤੇ ਮੰਗਤਾ ਬੰਦਾ ਕਿਸੇ ਵੇਲੇ ਦਾਤਾ ਬਣ ਕੇ ਤੁਰ ਪੈਂਦਾ, ਉਹ ਵੀ ਗੁਰੂ ਦੇ ਤਰ ਨੂੰ, ਮੈਂ ਗੁਰਦੁਆਰੇ ਦੇਣ ਚੱਲੇ ਹਾਂ। ਨਹੀਂ, ਦੇਣ ਦਾ ਕੋਈ ਥਾਂ ਹੀ ਨਹੀਂ ਹੈ, ਇੱਥੇ ਤਾਂ ਅਰਪਣ ਕਰਨ ਦਾ ਥਾਂ ਹੈ। ਤੇਰਾ ਕੀਆ ਤੁਝੇ ਕਿਆ ਅਰਪੋ, ਜਿਸ ਕੀ ਬਸ ਤਿਸ ਆ ਗਏ ਰਾਖੇ, ਮਾਲਕ ਤੇਰੀ ਦਾਤ ਤੇਰੇ ਅੱਗੇ। ਮੈਂ ਦੇਣ ਵਾਲਾ ਕੌਣ ਹੋ, ਮੈਂ ਤਾਂ ਤੇਰੀ ਹੀ ਚੀਜ਼ ਤੇਰੇ ਅੱਗੇ ਰੱਖ ਕੇ ਅਰਪਣ ਕਰਨ ਵਾਲਾ ਤਾਂ ਹੋ ਸਕਣਾ। ਇਸ ਤਰ੍ਹਾਂ ਭਾਵਨੀ ਭਗਤ ਭਾਏ। ਔਰ ਕਈ ਆਉਂਦੇ ਨੇ ਨਾ, ਚਲਾ ਕੇ ਮਾਰਦੇ ਨੇ ਪੈਸਾ, ਚਲਾ ਕੇ ਮਾਰਦੇ ਨੇ ਰਕਮ, ਸੁੱਟਦੇ ਨੇ, ਇੰਨੀ ਵੀ ਜਾਂਚ ਨਹੀਂ। ਗੁਰੂ ਦਰ ਦੇ ਉੱਤੇ ਹੱਥ ਬੰਨ ਕੇ, ਇੱਕ ਗੁਜਰਾ ਲੋੜਵੰਦ ਬੈਠਾ ਹੈ ਤੇਰੀ ਮਾਇਆ ਦਾ,
ਤੇਰੇ ਰੁਪਈਆਂ ਦਾ, ਤੇਰੇ ਡਾਲਰਾਂ ਦਾ, ਤੇਰੇ ਪੌਂਡਾਂ ਦਾ ਕੋਈ ਭੁੱਖਾ ਬੈਠਾ ਹੈ। ਇੱਥੇ ਆਇਆ ਤਾਂ ਨਿਮ ਜਾ, ਚੁੱਕ ਜਾ, ਡੁੱਲ ਪਾ ਗੁਰੂ ਚਰਨਾਂ ਤੇ, ਬਿਲਕੁਲ ਮਾਣ ਅਭਿਮਾਨ ਸਾਰਾ ਤਿਆਗ ਕੇ ਨਿਰਮਾਣ ਹੋ ਜਾ। ਤੇ ਸ਼ਰਧਾ ਨਾਲ ਜੇ ਤੇਰੇ ਕੋਲ ਕੋਈ ਪੁੱਜਦਾ ਸਰਦਾ ਹੈ ਤਾਂ ਉਹ ਰੱਖ ਦੇ, ਜੋ ਕੁਝ ਵੀ ਰੱਖੇਗਾ ਉਹ ਤੇਰੇ ਪਿਆਰ ਦਾ ਸੰਕੇਤ ਮਾਤਰ ਹੋਵੇ। ਇੱਥੇ ਲੋੜ ਕਿਸੇ ਨੂੰ ਕੋਈ ਨਹੀਂ, ਇੱਥੇ ਦਾਤਾ ਬੈਠਾ ਹੈ, ਦਾਤਾ ਤੇਰੀਆਂ ਦਾਤਾਂ ਦਾ, ਤੇਰੀਆਂ ਸੁਗਾਤਾਂ ਦਾ ਕੋਈ ਭੁੱਖਾ ਨਹੀਂ ਬੈਠਾ। ਹਾਂ ਭਾਵਣੀ ਭਗਤ ਭਾਏ ਲੈ ਕੇ ਆਵੇ ਨਾਲ ਤੂੰ, ਤੇ ਕੌਡੀ ਵੀ ਰੱਖ ਦੇਵੇ ਤਾਂ ਤਾਹੇ ਗੁਰ ਸਰਬ ਨਿਧਾਨ ਦਾਨ ਦੇਤ ਹੈ। ਤੇ ਭਾਈ ਸਾਹਿਬ ਕਹਿੰਦੇ ਨੇ ਸਤਿਗੁਰ ਦਇਆ ਨਿਧ, ਉਹ ਤਾਂ ਮੇਰਾ ਦਾ ਭਰਿਆ ਹੈ, ਮਹਿਮਾ ਆਗਾਧ ਬੋਧ ਦੀ ਵਡਿਆਈ ਤਾਂ ਦੱਸੀ ਨਹੀਂ ਜਾ ਸਕਦੀ। ਹਾਂ ਉਸ ਦੇ ਅੱਗੇ ਨਮਸਕਾਰ ਕੀਤੀ ਜਾ ਸਕਦੀ ਹੈ, ਨਮੋ ਨਮੋ ਨਮੋ ਨਮੋ, ਨੇਤ ਨੇਤ ਨੇਤ ਹੈ। ਉਸੇ ਸਤਿਗੁਰੂ ਦੀ ਗੱਲ ਭਾਈ ਸਾਹਿਬ ਕਰ ਰਹੇ ਨੇ, ਸਤਿਗੁਰ ਪੁਰਖ ਅਗੰਮ ਹੈ, ਨਿਰਵੈਰ ਨਿਰਾਲਾ, ਗੁਰੂ ਦਾ ਕਿਸੇ ਨਾਲ ਵੈਰ ਕੋਈ, ਗੁਰੂ ਤਾਂ ਸਾਰਿਆਂ ਦਾ, ਸਤਿਗੁਰ ਸਭਨਾਂ ਦਾ ਭਲਾ ਮਨਾਏਂਦਾ, ਤਿਸ ਦਾ ਬੁਰਾ ਕਿਉਂ, ਸਾਰਿਆਂ ਦਾ ਭਲਾ ਲੈ ਕੇ ਚੜਿਆ ਸੋਧਣ ਧਰਤ ਲੁਕਾਈ, ਉਹ ਗੁਰੂ ਨਾਨਕ ਧੋਵੇ ਤੇ ਭਾਵੇਂ ਸਾਹਿਬ ਕਲਗੀਧਰ ਪਾਤਸ਼ਾਹ ਤੇ ਭਾਵੇਂ ਤਸਾਂ ਪਾਤਸ਼ਾਹ ਕੋਈ ਸਰੂਪ ਹੋਵੇ, ਸਰਬੱਤ ਦਾ ਭਲਾ ਲੈ ਕੇ ਚੱਲਣੇ। ਇੱਥੋਂ ਤੱਕ ਕੇ ਗੁਰੂ ਕੇ ਤਾਂ ਸਿੱਖ ਵੀ ਸਰਬੱਤ ਦੇ ਭਲੇ ਦੀ ਗੱਲ ਸੋਚਦੇ ਨੇ, ਕਿਸੇ ਦੇ ਵੈਰੀ ਨਹੀਂ ਹਨ, ਕਿਉਂਕਿ ਬਾਣੀ ਪੜ੍ਹਦੇ ਹਨ, ਬਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹਿ ਪਾਈ, ਨਾ ਕੋ ਬੈਰੀ ਨਾ ਹੀ ਬਿਗਾਨਾ, ਸਗਲ ਸੰਗ ਹਮ ਕੋ ਬਣਾਈ। ਤੇ ਜਿਨ੍ਹਾਂ ਦੇ ਸਿੱਖਾਂ ਦੀ ਇੰਨੀ ਬਣੀ ਹੈ ਸਾਰਿਆਂ ਨਾਲ, ਨੇਤਰ ਦਾਸਾਂ ਚ ਕਹਿਣ ਤੇਰੇ ਭਾਣੇ ਸਰਬੱਤ ਕਾ ਭਲਾ, ਉਹ ਗੁਰੂ ਕਿਸ ਤਰ੍ਹਾਂ ਵੈਰੀ ਹੋ ਸਕਦਾ। ਹਾਂ ਇੱਕ ਖਿਆਲ ਰੱਖਣਾ, ਗੁਰੂ ਵੈਰੀ ਹੈ ਜੀ, ਗੁਰੂ ਨਿਰਾ ਨਿਰਵੈਰ ਕੋਈ ਨਹੀਂ ਹੈ, ਗੁਰੂ ਦਾ ਵੈਰ ਹੈ, ਪਰ ਗੁਰੂ ਦਾ ਵੈਰ ਮਨੁੱਖ ਦੀਆਂ ਬੁਰਾਈਆਂ ਨਾਲ ਹੈ। ਗੁਰੂ ਚਾਹੁੰਦਾ ਮਨੁੱਖ ਦੇ ਅੰਦਰ ਬੁਰਾਈ ਨਾ ਰਵੇ, ਕਾਮ ਨਾ ਰਵੇ, ਕ੍ਰੋਧ ਨਾ ਰਵੇ, ਈਰਖਾ ਨਾ ਰਹੇ, ਨਿੰਦਾ ਨਾ ਰਹੇ, ਹਰਾਮ ਖੋਰੀ ਨਾ ਰਹੇ, ਸੁਸਤੀ ਨਾ ਰਹੇ, ਆਲਸ ਨਾ ਰਹੇ, ਵਿਹਲੜਪਣਾ ਨਾ ਰਹੇ, ਮਨੁੱਖ ਜਾਗਿਆ ਜਾਗਿਆ ਹੋਵੇ, ਮਨੁੱਖ ਉਭਰਦਾ ਉਸਰਦਾ ਹੋਵੇ, ਮਨੁੱਖ ਅੱਗੇ ਵਧਦਾ ਹੋਵੇ, ਪਿਛਾਂ ਹਟਦਾ ਜਾਂ ਬੈਠਾ ਜੰਮਿਆ ਜਾਂ ਬੰਦਾ ਨਾ ਹੋਵੇ, ਨਿਸਰਦਾ ਉਸਰਦਾ ਬੰਦਾ ਹੋਵੇ। ਗੁਰੂ ਨੂੰ ਕੇਵਲ ਜੇ ਮਨੁੱਖ ਦੀਆਂ ਕਮਜ਼ੋਰੀਆਂ ਨਾਲ ਖਿੱਚ ਹੈ ਤਾਂ ਉਹਨਾਂ ਨੂੰ ਮਿਟਾਉਣ ਵਾਸਤੇ ਸਤਿਗੁਰੂ ਆਪਣੀ ਬਾਣੀ ਦੇ ਤੀਰ ਮਾਰ, ਆਪਣੇ ਬਚਨਾਂ ਦੇ ਤੀਰਾਂ ਦੇ ਨਾਲ ਮਨੁੱਖ ਦੀਆਂ ਬੁਰਾਈਆਂ ਨੂੰ ਘਾਇਲ ਕਰਦਾ ਤੇ ਖਤਮ ਕਰਦਾ ਮੇਰਾ ਸਤਿਗੁਰੂ। ਉਂਜ ਕਿਸੇ ਨਾਲ, ਕਿਸੇ ਮਨੁੱਖ ਨਾਲ, ਕਿਸੇ ਜਾਤੀ ਨਾਲ, ਕਿਸੇ ਸ਼੍ਰੇਣੀ ਨਾਲ ਮੇਰੇ ਸਤਿਗੁਰੂ ਨੂੰ ਕੋਈ ਵੈਰ ਨਹੀਂ। ਆਪਾਂ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਣੇ ਹਨ, ਇਹਦੇ ਬਾਰੇ ਵੀ ਮਹਾਰਾਜ ਕਹਿੰਦੇ ਨੇ, ਖੱਤਰੀ ਬ੍ਰਾਹਮਣ ਸ਼ੂਦ ਵੈਸ਼ ਉਪਦੇਸ਼ ਚੌ ਵਰਨਾ ਕੋ ਸਾਂਝਾ। ਮੇਰੇ ਸਤਿਗੁਰੂ ਦਾ ਉਪਦੇਸ਼ ਤਾਂ ਸਾਰੇ ਸੰਸਾਰ ਦੇ ਲੋਕਾਂ ਵਾਸਤੇ ਹੈ, ਹਰ ਵਰਨ ਵਾਸਤੇ, ਹਰ ਵਰਗ ਵਾਸਤੇ। ਇਸ ਕਰਕੇ ਭਾਈ ਸਾਹਿਬ ਨੇ ਜੋ ਕੁਝ ਵੇਖਿਆ ਉਹ ਕਹਿੰਦੇ ਨੇ ਸਤਿਗੁਰ ਪੁਰਖ ਅਗੰਮ ਹੈ, ਨਿਰਵੈਰ ਨਿਰਾਲਾ, ਇਹ ਤਾਂ ਜਾਣੋ ਧਰਤੀ ਧਰਮ ਦੀ ਸੱਚੀ ਧਰਮਸ਼ਾਲਾ। ਜਿੱਥੇ ਫਿਰ ਗੁਰੂ ਪਿਆਰ ਪ੍ਰਗਟ ਹੋ ਗਿਆ, ਉਹ ਗੁਰੂ ਤਾਂ ਧਰਮ ਦੀ ਧਰਤੀ ਹੈ, ਇੱਥੇ ਤਾਂ ਧਰਮ ਵੱਧਦਾ ਫਲਦਾ ਹੈ, ਤੇ ਜਿਹਨੇ ਆਪਣੇ ਅੰਦਰ ਗੁਰੂ ਨੂੰ ਥਾਂ ਦਿੱਤੀ, ਜਿਸਨੇ ਆਪਣੇ ਜੀਵਨ ਚ ਗੁਰੂ ਕੀ ਜੁਗਤ ਨੂੰ ਥਾਂ ਦਿੱਤੀ, ਉੱਥੇ ਵੀ ਧਰਮ ਵੱਧਦਾ ਫੁੱਲਦਾ ਫੈਲਦਾ ਤੇ ਫਲਦਾ। ਭਾਈ ਸਾਹਿਬ ਕਹਿੰਦੇ ਨੇ ਇੱਕ ਗੱਲ ਜ਼ਰੂਰ ਹੈ ਕਿ ਜੇ ਗੁਰੂ ਨਾਲ ਸਾਂਝ ਪਾ ਲਈਏ ਤਾਂ ਠੀਕ ਹੈ, ਨਹੀਂ ਤਾਂ ਮਨੁੱਖ ਨੇ ਆਪਣੇ ਕਰਮਾਂ ਦਾ ਫਲ ਵੇਖਣਾ, ਜੈਸਾ ਬੀਜੈ ਸੋ ਲੁਣੇ, ਫਲ ਕਰਮ ਸੰਭਾਲਾ, ਮਨੁੱਖ ਨੂੰ ਆਪਣੇ ਕਰਮਾਂ ਦਾ ਫਲ ਤਾਂ ਵੇਖਣਾ ਹੀ ਪੈਣਾ, ਉਹ ਤਾਂ ਸਾਹਮਣੇ ਆਏਗਾ, ਉਹ ਗਲਤ ਹੋਵੇਗਾ ਜਿਹੜਾ ਬੰਦਾ, ਜਿਵੇਂ ਆਪਾਂ ਪੜ੍ਹਨੇ ਆ ਬਾਣੀ ਚ, ਲੋੜੇ ਦਾਖ ਬਜੌਰੀਆਂ, ਕਿੱਕਰ ਬੀਜੇ ਜੱਟ, ਖੰਡੇ ਉਨ ਕਤਾਏਂਦਾ, ਪੈਂਦਾ ਲੋੜੇ ਪੱਟ, ਗਲਤ ਗੱਲ ਹੈ, ਇਸ ਤਰ੍ਹਾਂ ਨਹੀਂ ਗੱਲ ਬਣੀ। ਜੋ ਕੁਝ ਤੂੰ ਬੀਜ ਰਹੀ ਹੈ ਉਹ ਕੁਝ ਤੇਰੇ ਸਾਹਮਣੇ ਆਉਣਾ, ਉਸੇ ਦਾ ਫਲ ਤੇਰੇ ਸਾਹਮਣੇ ਆਉਣਾ, ਤੇ ਜੇ ਗੁਰੂ ਪਿਆਰ ਤੇਰੇ ਜੀਵਨ ਚ ਬੀਜਿਆ ਗਿਆ, ਇਸ ਦਾ ਫਲ ਪਰਮ ਸੁੱਖ ਤੈਨੂੰ ਮਿਲਣ ਵਾਲਾ ਹੈ। ਤੇ ਭਾਈ ਸਾਹਿਬ ਕਹਿੰਦੇ ਨੇ ਜਿਉਂ ਕਰ ਨਿਰਮਲ ਆਰ ਸੀ ਜਗ ਵੇਖਣ ਵਾਲਾ, ਗੁਰੂ ਤਾਂ ਇੱਕ ਪੁਰਾਣੇ ਸਮਿਆਂ ਵਿੱਚ ਲੋਕ ਆਪਣੀਆਂ ਚੀਸੀਆਂ ਚ ਪਾਉਣ ਵਾਲੀਆਂ ਉਂਗਲੀਆਂ ਦੇ ਵਿੱਚ ਵੀ ਛੋਟੇ ਜਿਹੇ ਆਈਨੇ ਫਿੱਟ ਕਰ ਲੈਂਦੇ ਸਨ, ਜਿੱਥੇ ਹੋਇਆ ਮੂੰਹ ਵੇਖ ਲਿਆ ਆਪਣਾ। ਤੇ ਵੈਸੇ ਪੁਰਾਣੇ ਸਮਿਆਂ ਚ ਮਿਰਰ ਨੂੰ, ਆਈਨੇ ਨੂੰ ਆਰਸੀ ਵੀ ਕਿਹਾ ਜਾਂਦਾ ਰਿਹਾ, ਛੋਟਾ ਹੋਵੇ ਵੱਡਾ ਹੋਵੇ, ਵੇਖਣ ਵਾਲੇ ਸ਼ੀਸ਼ੇ ਨੂੰ ਆਰਸੀ ਕਿਹਾ ਜਾਂਦਾ ਸੀ। ਤੇ ਭਾਈ ਸਾਹਿਬ ਕਹਿੰਦੇ ਨੇ ਮੇਰਾ ਸਤਿਗੁਰੂ ਤਾਂ ਆਰਸੀ ਹੈ, ਜਿਉਂ ਕਰ ਨਿਰਮਲ ਆਰਸੀ, ਜਿਵੇਂ ਆਰਸੀ ਚੋਂ ਮੂੰਹ ਵੇਖੀਦਾ ਨਾ, ਇਵੇਂ ਗੁਰੂ ਵਿੱਚੋਂ ਆਪਣੇ ਆਪ ਨੂੰ ਵੇਖਣਾ ਚਾਹੀਦਾ, ਮੈਂ ਮਾੜਾ ਕਿ ਚੰਗਾ ਇਹ ਸਤਿਗੁਰੂ ਦੀ ਕਸਵੱਟੀ ਤੇ ਲੱਗ ਕੇ ਪਤਾ ਲੱਗ ਜਾਏਗਾ। ਗੁਰੂ ਨੂੰ ਜਿਸ ਭਾਵਨਾ ਨਾਲ ਵੇਖਾਂਗੇ ਉਸੇ ਤਰ੍ਹਾਂ ਗੁਰੂ ਵਿੱਚੋਂ ਆਪਣਾ ਆਪ ਨਜ਼ਰ ਆ ਜਾਏ। ਜਿਹਾ ਮੂੰਹ ਕਰ ਪਾ ਲਈਏ ਤੇਹੋ ਵੇਖਾ ਲਾ, ਸ਼ਰਧਾ ਨਾਲ ਆਵਾਂਗੇ, ਪਿਆਰ ਪਾਵਾਂਗੇ, ਗੁਰੂ ਦਰ ਤੋਂ ਸ਼ੁਭ ਉਪਦੇਸ਼ ਨੂੰ ਪ੍ਰਾਪਤ ਕਰਾਂਗੇ, ਜੀਵਨ ਸੌਰ ਜਾਏ। ਤੇ ਜਿਨ੍ਹਾਂ ਨੇ ਜੀਵਨ ਸਵਾਰ ਲਿਆ
ਭਾਈ ਸਾਹਿਬ ਕਹਿੰਦੇ ਨੇ ਸੇਵਕ ਦਰਗਹਿ ਸੁਰਖਰੂ, ਗੁਰੂ ਦੀ ਸੇਵਾ ਹਿਰਦੇ ਚ ਧਾਰਨ ਕਰਨ ਲੈਣ ਵਾਲੇ, ਜੀਵਨ ਚ ਧਾਰਨ ਕਰ ਲੈਣ ਵਾਲੇ, ਗੁਰੂ ਕਾ ਉਪਦੇਸ਼ ਕਮਾਉਣ ਵਾਲੇ, ਉਹ ਦਰਗਾਹ ਚ ਸੁਰਖਰੂ। ਸੁਰਖਰੂ ਫਾਰਸੀ ਦਾ ਸ਼ਬਦ ਹੈ ਨਾ, ਇਹਦਾ ਜੇ ਪੰਜਾਬੀ ਚ ਸਿੱਧਾ ਉਲਥਾ ਕਰੀਏ ਤਾਂ ਬਣਦਾ ਲਾਲ ਮੂੰਹ ਤੇ ਕਾਲਾ ਮੂੰਹ ਹੁੰਦਾ ਹੈ। ਜ਼ਰੂਰੀ ਨਹੀਂ ਕਿ ਕਿਸੇ ਦੇ ਮੂੰਹ ਤੇ ਕਾਲਖ ਜਾਂ ਲਾਲੀ ਲੱਗੀ ਹੋਵੇ ਤਾਂ ਹੀ ਵਿਲੱਖਣਤਾ ਹੁੰਦੀ ਹੈ। ਲਾਲ ਮੂੰਹ ਉਸਦਾ ਹੁੰਦਾ ਹੈ ਜਿਸ ਦੇ ਅੰਦਰ ਗੁਮਾਹ, ਜੋਸ਼ ਤੇ ਜੀਵਨ ਦਾ ਖੂਨ ਦੌੜਦਾ, ਤੇ ਕਾਲਾ ਮੂੰਹ ਉਸਦਾ ਹੁੰਦਾ ਹੈ ਜਿਹੜਾ ਸ਼ਰਮਿੰਦਗੀ ਨਾਲ ਭਰਿਆ ਹੋਵੇ, ਸਿਰ ਨੀਵਾਂ ਕਰਕੇ ਬੈਠਾ ਹੋਵੇ, ਜਿਸ ਦਾ ਮੁੱਖ ਉਜਲਾ ਹੋਵੇ, ਜਿਸ ਦੇ ਮੱਥੇ ਤੇ ਕੋਈ ਮੈਲ ਨਾ ਹੋਵੇ, ਜਿਸ ਨੂੰ ਕੋਈ ਸ਼ਰਮਿੰਦਗੀ ਨਾ ਹੋਵੇ, ਉਹਨੂੰ ਸੁਰਖਰੂ ਕਹਿੰਦੇ ਨੇ। ਤੇ ਜਿਸ ਬੰਦੇ ਨੂੰ ਆਪਣੇ ਪਾਪਾਂ ਤੇ ਆਪ ਹੀ ਪਛਤਾਤਾ ਹੋਵੇ ਤੇ ਲੋਕਾਂ ਵੱਲੋਂ ਫਟਕਾਰਾਂ ਜਿਨ੍ਹਾਂ ਨੂੰ ਪੈਂਦੀਆਂ ਹੋਣ, ਜ਼ਰੂਰੀ ਨਹੀਂ ਕਿ ਉਹਦੇ ਮੂੰਹ ਤੇ ਕੋਈ ਕਾਲਾ ਰੰਗ ਹੀ ਮਲਿਆ ਹੋਵੇ, ਉਹਦਾ ਮੂੰਹ ਵੈਸੇ ਹੀ ਰੰਗ ਜਿਸ ਦਾ ਖੂਨ ਸੁੱਕੜ ਜਾਵੇ, ਸੜ ਜਾਵੇ, ਪਛਤਾਵੇ ਵਿੱਚ ਹੋਵੇ, ਚਿੰਤਾ ਵਿੱਚ ਹੋਵੇ, ਪਰੇਸ਼ਾਨੀ ਵਿੱਚ ਹੋਵੇ, ਤੇ ਚਿਹਰੇ ਤੇ ਲਾਲੀ ਕਾਹਦੀ ਆਉਣੀ। ਉਹ ਰੰਗ ਹੋਰ ਤਰ੍ਹਾਂ ਦਾ ਹੁੰਦਾ, ਉਸ ਨੂੰ ਮੂੰਹ ਕਾਲਾ ਕੀ ਹੈ। ਸੇਵਕ ਦਰਗਹਿ ਸੁਰਖਰੂ, ਬੇਮੁੱਖ ਮੂੰਹ ਕਾਲਾ। ਸੰਸਾਰ ਤੇ ਵੀ ਹੈ, ਮੇਰੀ ਦਰਗਾਹ ਦੀ ਗੱਲ ਨਹੀਂ, ਸੰਸਾਰ ਵਿੱਚ ਵੀ ਸੇਵਕਾਂ ਦੇ ਮੂੰਹ ਸੁਰਖਰੂ ਨੇ ਤੇ ਨਿੰਦਕਾਂ ਦੇ, ਬੇਮੁੱਖਾਂ ਦੇ ਮੂੰਹ ਕਾਲੇ। ਉਹ ਸ਼ਰਮਿੰਦਗੀ ਲਈ ਫਿਰਦੇ ਤੇ ਉਂਝ ਵੀ ਮਨੁੱਖ ਦਰਗਾਹ ਵਾਸਤੇ ਵੀ, ਜਿਵੇਂ ਆਪਾਂ ਬਾਣੀ ਪੜ੍ਹਨੇ ਆ ਨਾ, ਬਾਬਾ ਫਰੀਦ ਜੀ ਕਹਿੰਦੇ ਨੇ, ਫਰੀਦਾ ਜਿੰਨੀ ਕਮੀ ਨਾ ਹੈ ਗੁਣ ਤੇ ਕਮਣੇ ਵਿਸਾਰ, ਮਤ ਸ਼ਰਮਿੰਦਾ ਸੀ ਵਹੀ ਸਾਈਂ ਦੇ ਦਰਬਾਰ। ਸੱਚੀ ਦਰਗਾਹ ਵਿਚ, ਸਾਈਂ ਦੇ ਦਰਬਾਰ ਚ ਤੈਨੂੰ ਕਿਤੇ ਸ਼ਰਮਿੰਦਾ ਨਾ ਹੋਣਾ ਪਵੇ, ਮੂੰਹ ਕਾਲਾ ਨਾ ਹੋਵੇ, ਤੇ ਜੇ ਉਸ ਮੂੰਹ ਕਾਲੇ ਤੋਂ ਬਚਣਾ ਹੈ। ਤੇ ਭਾਈ ਸਾਹਿਬ ਤਾਂ ਗੁਰੂ ਦੇ ਲੜ ਲਾਉਂਦੇ ਨੇ, ਆ ਗੁਰੂ ਕੇ ਲੜ ਲੱਗ ਜਾ, ਸੇਵਕ ਹੋ ਜਾ, ਗੁਰ ਸ਼ਬਦ ਕਮਾਉਣ ਵਾਲਾ ਹੋ ਜਾ, ਤੇਰਾ ਦਰਗਾਹ ਵਿਚ ਮੁੱਖ ਸੁਰਖਰੂ ਹੋ ਜਾਵੇ। ਪਰ ਇਹ ਗੱਲ ਤਾਂ ਹੈ ਜੇ ਵਿਸ਼ਵਾਸ ਅੰਦਰ ਦ੍ਰਿੜ ਹੋਵੇ, ਜੇ ਪਤਾ ਹੋਵੇ ਇਹ ਜਿਹੜਾ

ਕਰਨ ਵਾਲਾ ਸਾਰੀ ਸਮਰੱਥਾ ਦਾ ਮਾਲਕ ਹੈ ਉਹ ਵਾਹਿਗੁਰੂ। ਪਰ ਜਿਸ ਵੇਲੇ ਗੁਰੂ ਰੂਪ ਵਿੱਚ ਹੋ ਕੇ ਸੰਗਤ ਚ ਵਰਤਦਾ ਹੈ, ਗੁਰ ਸ਼ਬਦ ਚ ਬੈਠਾ ਹੈ, ਤਾਂ ਇੱਕ ਗੱਲ ਹੋਰ ਹੋ ਜਾਂਦੀ ਏ, ਸਾਧ ਸੰਗਤ ਦਾ ਕਰੇ ਕਰਾਇਆ। ਜੋ ਜੋ ਚਿਤਵੇਂ ਸਾਧ ਜਨ ਸੋ ਲੇਤਾ ਮਾਨ, ਬੜਾ ਪੱਕਾ ਸੰਬੰਧ ਹੈ। ਭਾਈ ਸਾਹਿਬ ਕਹਿੰਦੇ ਨੇ, ਭਾਈ ਸਾਹਿਬ ਕਹਿੰਦੇ ਨੇ, ਸਾਧ ਸੰਗਤ ਪਿਓ ਪੁੱਤ ਹੋਏ, ਦਿੱਤਾ ਖਾਏ ਬਹਿ ਨਹੀਂ ਪੈਣ ਆਇਆ, ਇੰਨਾ ਪਿਆਰ। ਸਿੱਖ ਇੰਨਾ ਨੇੜੇ ਹੋ ਗਿਆ ਗੁਰੂ ਕੇ, ਪਾਰ ਬ੍ਰਹਮ ਦੇ ਇੰਨਾ ਨਜ਼ਦੀਕ ਹੋ ਗਿਆ, ਜਿਵੇਂ ਬਾਪ ਪੁੱਤਰ ਨੂੰ ਗੋਦੀ ਚ ਪਾ ਕੇ ਲਾਡ ਲਡਾਉਂਦਾ, ਇਵੇਂ ਸਿੱਖ ਦੀਆਂ ਲੋੜਾਂ ਦਾ ਖਿਆਲ ਵਾਹਿਗੁਰੂ

ਸੁਨਹਾਰ ਕੈਸਾ ਪੁੰਨ ਹੈ। ਭਾਈ ਸਾਹਿਬ ਕਹਿੰਦੇ ਨੇ ਇੱਕ ਵਾਰੀ ਨਹੀਂ ਪੰਜ ਵਾਰੀ ਗੰਗਾ ਚਲਾ ਜਾ, ਪੰਜ ਪੰਜ ਵਾਰੀ ਪ੍ਰਾਗਰਾਜ ਲਾ ਕੇ ਤ੍ਰਿਵੇਣੀ ਦੇ ਇਸ਼ਨਾਨ ਕਰੇ। ਇੱਕ ਸਿੱਖ ਨੂੰ ਇਸ਼ਨਾਨ ਕਰਾ ਦੇਵੇ, ਇੱਕ ਸਿੱਖ ਨੂੰ ਨਹਾਉਣ ਵਾਸਤੇ ਇਸ਼ਨਾਨ ਵਾਸਤੇ ਪਾਣੀ ਭਰ ਕੇ ਦੇ ਦੇਵੇ, ਉਹਦੇ ਇਸ਼ਨਾਨ ਦਾ ਪ੍ਰਬੰਧ ਕਰ ਦੇਵੇ, ਇੰਨਾ ਪੁੰਨ। ਕਹਿੰਦੇ ਨੇ ਸਿੱਖ ਨੂੰ ਪਿਆਰ ਨਾਲ ਪਾਣੀ ਪਿਆ ਤਾਂ ਵੈਸੇ ਤਾਂ ਸਭ ਨੂੰ ਹੀ ਪਿਆਉਣਾ ਚਾਹੀਦਾ, ਪਰ ਗੁਰੂ ਕੇ ਸਿੱਖ ਨੂੰ, ਗੁਰ ਸ਼ਬਦੀ ਵਿਚਾਰ ਵਾਲੇ ਨੂੰ, ਗੁਰੂ ਪਿਆਰ ਵਾਲੇ ਨੂੰ ਆਦਰ ਸਤਿਕਾਰ ਨਾਲ ਪਾਣੀ ਪਿਆ ਦਿੱਤਾ। ਸਮਝ ਲਓ ਕੁਰਖੇਤਰ ਦੀ ਯਾਤਰਾ ਹੋ ਗਈ, ਕੁਰਖੇਤਰ ਵਰਗੇ ਮਹਾਨ ਤੀਰਥ ਦੀ ਯਾਤਰਾ ਹੋ ਗਈ। ਤੇ ਜੇ ਕਿਤੇ ਸਿੱਖ ਨੂੰ ਪ੍ਰਸ਼ਾਦਾ ਛਕਾ ਦਿੱਤਾ ਪਿਆਰ ਨਾਲ, ਭਾਵ ਕਰਕੇ ਲੰਗਰ ਛਕਾ ਦਿੱਤਾ ਤੇ ਸਮੇਤ ਜਗ ਕਰ ਲਿਆ, ਥੋੜਾ ਨਹੀਂ ਬਹੁਤ ਵੱਡਾ ਪੁੰਨ ਹੋ ਗਿਆ। ਤੇ ਭਾਈ ਸਾਹਿਬ ਕਹਿੰਦੇ ਨੇ ਇੱਕ ਹੋਰ ਵੱਡਾ ਪੁੰਨ ਵੀ ਹੈ, ਇਹ ਤੋਂ ਵੀ ਵੱਡਾ ਪੁੰਨ ਹੈ। ਜੈਸੇ ਸੱਤ ਮੰਦਰ ਕੰਚਨ ਕੇ ਉਸਾਰ ਦੀ, ਕੋਈ ਸੋਨੇ ਦਾ ਮਕਾਨ ਇੱਕ ਅੱਧਾ ਬਣਾ ਸਕਦਾ, ਮਿੱਟੀ ਦਾ ਹੀ ਬਣਾਉਣੇ ਆ, ਮਸਾ ਮਸਾ ਬਣਦਾ। ਇੱਕ ਨਹੀਂ ਸੱਤ ਸੱਤ ਮਕਾਨ ਸੋਨੇ ਦੇ ਕੋਈ ਬਣਾ ਕੇ ਦਾਨ ਕਰ ਦੇ। ਤੇ ਜੇ ਕਿਤੇ ਸਿੱਖ ਨੂੰ ਸ਼ਬਦ ਸਿਖਾ ਦੇਵੇ, ਸ਼ਬਦ ਸੁਣਾ ਦੇਵੇ, ਸ਼ਬਦ ਦੇ ਲੜ ਲਾ ਦੇਵੇ, ਉਦੋਂ ਵੱਡਾ ਪੁੰਨ। ਸੱਤ ਸੱਤ ਸੋਨੇ ਦੇ ਮਕਾਨ ਬਣਾ ਕੇ ਦਾਨ ਕਰਨ ਨਾਲੋਂ ਇੱਕ ਸਿੱਖ ਨੂੰ ਸ਼ਬਦ ਸਿਖਾ ਦੇਵੇ, ਗੁਰੂ ਕੇ ਸ਼ਬਦ ਦੇ ਲੜ ਲਾ ਦੇਵੇ। ਇੱਕ ਹੋਰ ਗੱਲ ਕਹਿੰਦੇ ਨੇ, ਕਹਿੰਦੇ ਨੇ ਸਾਧਾਂ ਦੇ ਦਰਸ਼ਨ ਕਰਨ ਵਾਸਤੇ, ਮਹਾਤਮਾਵਾਂ ਦੇ ਦਰਸ਼ਨ ਕਰਨ ਵਾਸਤੇ, ਉਹਨਾਂ ਆਤਮਾ ਦੇ ਦਰਸ਼ਨ ਕਰਨ ਵਾਸਤੇ ਲੋਕ ਤੀਰਥਾਂ ਤੇ ਭਟਕਦੇ ਨੇ। ਪਰ 20 ਵਾਰੀ ਕਿਸੇ ਸਾਧੂ ਦੇ ਦਰਸ਼ਨ ਕਰਨ ਜਾਣਾ ਇੱਕ ਪਾਸੇ ਤੇ ਕਿਸੇ ਗੁਰਸਿੱਖ ਨੂੰ ਮੁੱਠੀਆਂ ਭਰ ਕੇ ਸਵਾ ਦੇਣਾ ਇੱਕ ਪਾਸੇ, ਇਸ ਛੋਟੇ ਯਤਨ ਨਾਲ ਵੱਡਾ ਫਲ, ਬਹੁਤ ਵੱਡਾ ਮਹੱਤਵ ਹੈ। ਗੁਰੂ ਕੇ ਸਿੱਖ ਦੀ ਖੁਸ਼ੀ ਗੁਰੂ ਕੀ ਖੁਸ਼ੀ ਹੈ। ਔਰ ਇੱਕ ਵਾਰੀ ਐਸਾ ਹੋਇਆ ਸੀ, ਭਾਈ ਸੱਤਾ ਬਲਵੰਡ ਕੀਰਤਨ ਕਰਕੇ ਹਟੇ ਸਨ, ਉੱਠੇ ਤੇ ਅੱਗੋਂ ਬਾਬਾ ਬੁੱਢਾ ਜੀ ਮਿਲ ਗਿਆ। ਕਹਿਣ ਲੱਗੇ, ਭਾਈ ਸੱਤਾ ਅੱਜ ਮੈਂ ਪਛੜ ਗਿਆ, ਇੱਕ ਸ਼ਬਦ ਮੈਨੂੰ ਵੀ ਸੁਣਾ ਦੇ। ਕਹਿਣ ਲੱਗੇ, ਬਾਬਾ ਇਸ ਤਰ੍ਹਾਂ ਥੋੜਾ ਕੀਰਤਨ ਸੁਣਾਇਆ ਜਾਂਦਾ, ਉੱਥੇ ਆ ਕੇ ਸੁਣਿਆ ਕਰ। ਬਾਬਾ ਨਿਰਾਸ਼ ਹੋ ਕੇ ਜਾ ਬੈਠਾ, ਸੰਗਤ ਗੁਰੂ ਕੇ ਬਚਨ ਸੁਣ ਲੈ, ਸਾਹਿਬ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਦੇ ਬਚਨ ਸੁਣ ਲੈ। ਸ਼ਾਮ ਹੋਈ, ਕੀਰਤਨ ਕਰਨ ਆਉਣ ਬੈਠੇ, ਮਹਾਰਾਜ ਦੂਜੇ ਪਾਸੇ ਮੂੰਹ ਕਰਕੇ ਬੈਠ ਗਏ, ਪਰੇਸ਼ਾਨ ਹੋਏ, ਹੱਥ ਬੰਨੇ। ਮਹਾਰਾਜ ਕਹਿਣ ਲੱਗੇ, ਨਹੀਂ ਤੁਹਾਡਾ ਕੀਰਤਨ ਸੁਣਨਾ, ਤੁਸੀਂ ਮੇਰੇ ਸਿੱਖ ਨੂੰ ਸ਼ਬਦ ਨਹੀਂ ਸੁਣਾਇਆ, ਮੇਰੇ ਕੀ ਲੱਗਦੇ, ਮੇਰੇ ਸਿੱਖ ਦੀ ਖੁਸ਼ੀ ਨਹੀਂ ਲਈ, ਮੇਰੇ ਕੀ ਲੱਗਦੇ।

ਕੁਝ ਬੀਬੀਆਂ ਇਕੱਠੀਆਂ ਹੋ ਕੇ ਕੁੰਭ ਘੜੇ ਨੂੰ ਕਿਹਾ ਉਦਕ ਪਾਣੀ ਨੂੰ ਘੜੇ ਲੈ ਕੇ ਪਿੰਡ ਤੋਂ ਬਾਹਰ ਪਾਣੀ ਭਰਨ ਵਾਸਤੇ

ਪਾਣੀ ਦੀਆਂ ਗਾਗਰਾਂ ਸਿਰ ਤੇ ਚੁੱਕ ਕੇ ਘਰਾਂ ਨੂੰ ਜਦੋਂ ਵਾਪਸ ਮੁੜਦੀਆਂ ਨੇ, ਤੁਰਦੀਆਂ ਹੋਈਆਂ ਹੱਸਦੀਆਂ ਖੇਡਦੀਆਂ ਆਉਂਦੀਆਂ ਨੇ, ਸਲਾਹਾਂ ਵੀ ਕਰਦੀਆਂ ਨੇ, ਪਰ ਉਹਨਾਂ ਦਾ ਅਸਲੀ ਧਿਆਨ ਆਪਣੀ ਗਾਗਰ ਵਿੱਚ ਹੁੰਦਾ ਹੈ। ਕਿਧਰੇ ਗਾਗਰ ਸਿਰ ਤੋਂ ਥੱਲੇ ਨਾ ਡਿੱਗ ਪਵੇ।

ਪਿੰਡ ਦਾ ਕੋਈ ਲੜਕਾ ਪਿੰਡ ਦੀਆਂ ਗਾਵਾਂ ਇਕੱਠੀਆਂ ਕਰਕੇ ਪਿੰਡ ਤੋਂ ਦੂਰ ਉਹਨਾਂ ਗਾਵਾਂ ਨੂੰ ਚਰਾਉਣ

ਚਰਦੀਆਂ ਤਾਂ ਪਿੰਡ ਤੋਂ ਦੂਰ ਨੇ ਪਰ ਉਹਨਾਂ ਗਾਵਾਂ ਦਾ ਅਸਲੀ ਧਿਆਨ ਆਪਣੇ ਵੱਛੇ ਵਿੱਚ ਹੁੰਦਾ ਹੈ ਜਿਹੜਾ ਉਹ ਪਿੰਡ ਛੱਡ ਕੇ ਜਾਂਦੀ ਹੈ।

ਕਰਦੇ ਹਾਂ, ਨਾਮ ਕਿਵੇਂ ਜਪਣਾ ਹੈ, ਸਿੱਖਿਆ ਲੈ ਪੰਗੋੜੇ ਕੋਲੋਂ ਤੇ ਬੱਚੇ ਕੋਲੋਂ। ਜਿਸ ਤਰ੍ਹਾਂ ਇੱਕ ਮਾਂ ਆਪਣੇ ਬੱਚੇ ਨੂੰ ਪੰਗੋੜੇ ਵਿੱਚ ਪਾ ਕੇ ਅੰਦਰ ਬਾਹਰ ਕੰਮ

ਬੱਚੇ ਨੂੰ ਭੂਗੋੜੇ ਵਿੱਚ ਪਾ ਕੇ ਅੰਦਰ ਬਾਹਰ ਕੰਮ ਕਰਦੀ ਹੈ, ਪਰ ਉਹਦਾ ਅਸਲੀ ਧਿਆਨ ਆਪਣੇ ਬੱਚੇ ਵਿੱਚ ਹੁੰਦਾ ਹੈ।

ਜਾਤ ਦੇ ਜੁਲਾਏ ਸਨ। ਕਬੀਰ ਸਾਹਿਬ ਜੀ ਕਹਿੰਦੇ ਨੇ ਕਿ ਇੱਕ ਦਿਨ ਸਾਡੀ ਮਾਂ ਨੇ ਆਪਣੀਆਂ ਦਰਾਣੀਆਂ ਜਠਾਣੀਆਂ ਨੂੰ ਬੁਲਾ ਕੇ ਇਹ ਗੱਲ ਕਹੀ ਕਿ ਕਬੀਰ ਸਵੇਰੇ ਉੱਠਦਾ ਪਾਣੀ ਦੀ ਸੁੱਚੀ ਗਾਗਰ ਭਰ ਕੇ ਲਿਆਂਦਾ।

ਇਹਨਾਂ ਨੂੰ ਬਾਦਸ਼ਾਹ ਨੇ ਆਪਣੇ ਦਰਬਾਰ ਵਿੱਚ ਬੁਲਾਇਆ। ਬਾਦਸ਼ਾਹ ਕਹਿੰਦਾ, ਨਾਮਦੇਵ, ਮੈਂ ਸੁਣਿਆ ਅੱਲਾਹ ਤੇਰਾ ਯਾਰ ਹੈ, ਜੋ ਤੂੰ ਕਹਿੰਦਾ ਉਹ ਅੱਲਾਹ ਕਰ ਦਿੰਦਾ। ਭਾਈ, ਮੈਂ ਤੇਰੇ ਰਾਮ ਦੇ ਕੰਮ ਦੇਖਣਾ ਚਾਹੁੰਦਾ। ਇਹ ਮੇਰੇ ਸ਼ਹਿਰ ਚ ਗਾਂ ਮਰ ਗਈ, ਇਹ ਸਾਹਮਣੇ ਪਈ, ਇਹਨੂੰ ਜਿੰਦਾ ਕਰ ਦੇ, ਤਾਂ ਮੈਂ ਤੇਰੇ ਰਾਮ ਨੂੰ ਮੰਨਣਾ। ਨਾਮਦੇਵ ਜੀ ਆਪਣੀ ਬਾਣੀ ਵਿੱਚ ਇਉਂ ਬਿਆਨ ਕਰਦੇ।

ਬਿਸਮਲ ਕਹਿੰਦੇ ਨੇ ਮਰੀ ਹੋਈ ਚੀਜ਼ ਨੂੰ। ਐ ਨਾਮਦੇਵ, ਇਹ ਬਿਸਮਲ ਹੋਈ ਮਰੀ ਹੋਈ ਗਾਂ, ਇਹਨੂੰ ਜਿੰਦਾ ਕਰ।

ਕਹਿੰਦੇ ਨੇ ਬਾਦਸ਼ਾਹ ਸਲਾਮਤ। ਇਹ ਕਿਸ ਤਰ੍ਹਾਂ ਹੋ ਸਕਦਾ? ਬਿਸਮਿਲ ਹੋਈ ਮਰੀ ਹੋਈ ਗਾਂ, ਮੈਂ ਕਿਵੇਂ ਜਿੰਦਾ ਕਰ ਸਕਦਾ? ਪਰ ਰਾਮ ਚਾਹਵੇ ਉਹ ਕਰ ਸਕਦਾ, ਮੈਂ

ਬਾਦਸ਼ਾਹ ਸਲਾਮਤ ਮੇਰਾ ਕੀਤਾ ਕੁਝ ਨਹੀਂ ਹੋ ਸਕਦਾ ਤਾਂ ਬਾਦਸ਼ਾਹ ਨੂੰ ਕ੍ਰੋਧ ਚੜ ਗਿਆ ਹਾਥੀ ਸਾਹਮਣੇ ਖਲੋਤਾ ਸੀ ਉਹਦੇ ਵੱਲ ਇਸ਼ਾਰਾ ਕੀਤਾ ਨਾਮਦੇਵ ਜਾਂ ਤਾਂ ਗਾ ਜਿੰਦਾ ਕਰਦੇ ਨਹੀਂ ਤੇ ਇਹ ਜਿਹੜਾ ਹਾਥੀ ਖਲੋਤਾ ਹੈ ਇਹਦੇ ਪੈਰਾਂ ਦੇ ਥੱਲੇ ਤੈਨੂੰ ਰੋਂਦ ਦਿੱਤਾ ਜਾਵੇਗਾ।

ਉਸ ਵਕਤ ਨਾਲ ਸੀ। ਉਹ ਰੋਣ ਲੱਗ ਪਈ, ਕਹਿੰਦੀ ਨਾਮਦੇਵ ਬੇਟਾ, ਰਾਮ ਵਿੱਚ ਤੇ ਅੱਲਾ ਵਿੱਚ ਕੋਈ ਫਰਕ ਨਹੀਂ। ਜੇ ਰਾਮ ਜਪਦੇ ਹਾਂ ਤੂੰ ਮੁਸ਼ਕਲ ਵਿੱਚ ਪੈ ਗਿਆ ਹੈ, ਤੇ ਰਾਮ ਛੱਡ ਕੇ ਅੱਲਾ ਅੱਲਾ ਕਰਨ ਲੱਗ ਪਏ, ਤੇਰੀ ਜਾਨ ਤਾਂ ਬਚ ਜਾਏ।

ਬੜਾ ਉਦਾਸ ਰਹਿੰਦਾ। ਜਿਹੜਾ ਨਾਮ ਤੈਨੂੰ ਹੱਸਣ ਖੇਡਣ ਨਹੀਂ ਦਿੰਦਾ ਬੇਟਾ, ਉਸ ਨਾਮ ਨੂੰ ਵਸਾਰ ਕਿਉਂ ਨਹੀਂ ਦਿੰਦਾ? ਤਾਂ ਧੰਨ ਗੁਰੂ ਨਾਨਕ ਸਾਹਿਬ ਦੀ ਅੱਖਾਂ ਵਿੱਚ ਜਲ ਭਰ ਆਇਆ ਤੇ ਕਹਿਣ ਲੱਗੇ, ਮਾਂ ਆਖਾਂ ਜੀਵਾਂ

ਜੇ ਮੈਂ ਨਾਮ ਜਪਣਾ ਵਾ ਤਾਂ ਜੀਣਾ, ਜੇ ਨਾਮ ਨਹੀਂ ਤੇ ਫਿਰ ਨਾਨਕ ਵੀ ਨਹੀਂ। ਆਖਾ ਜੀਵਾ।

ਕਹਿਣ ਲੱਗੇ ਪੁੱਤਰ ਨੂੰ ਪਤਾ ਨਹੀਂ ਕੀ ਹੋ ਗਿਆ, ਵੈਦ ਨੂੰ ਬੁਲਾ ਲਿਆ। ਵੈਦ ਨੇ ਆ ਕੇ ਧੰਨ ਗੁਰੂ ਨਾਨਕ ਸਾਹਿਬ ਦੀ ਬਾਂਹ ਫੜੀ, ਗੁਰੂ ਸਾਹਿਬਾਂ ਨੇ ਬਾਂਹ ਖਿੱਚ ਲਈ। ਵੈਦ ਕਹਿੰਦਾ, ਨਾਨਕ ਤੂੰ ਮਾਤਾ ਪਿਤਾ ਦਾ ਇਕਲੌਤਾ ਪੁੱਤਰ ਹੈ, ਤੂੰ ਬੜਾ ਉਦਾਸ ਰਹਿਣਾ, ਮੈਨੂੰ ਨਵੀਂ ਦੇਖ ਲੈਂਦੇ, ਤੈਨੂੰ ਬਿਮਾਰੀ ਕੀ, ਮੈਂ ਤੈਨੂੰ ਦਵਾਈ ਦਿਆਂ, ਤੂੰ ਠੀਕ ਹੋ ਜਾਏਗਾ। ਗੁਰੂ ਸਾਹਿਬ ਜੀ ਕਹਿਣ ਲੱਗੇ, ਵੈਦ ਜੀ ਜਿਹੜੇ ਦੁੱਖ ਮੈਨੂੰ ਲੱਗੇ ਨੇ ਤੁਹਾਨੂੰ ਲੱਭਣੇ ਨਹੀਂ, ਮੈਂ ਆਪ ਤੁਹਾਨੂੰ ਦੱਸ ਦੇਣਾ, ਜੇ ਉਹਨਾਂ ਦੁੱਖਾਂ ਦੀ ਦਵਾਈ ਤੁਹਾਡੇ ਕੋਲ ਹੈ ਤਾਂ ਉਹ ਦਵਾਈ ਤੁਸੀਂ ਮੈਨੂੰ ਦੇ ਦਿਓ। ਕਿਹੜੇ ਦੁੱਖ? ਸਾਹਿਬ ਜੀ ਬਿਆਨ ਕਰਦੇ ਨੇ, ਦੁੱਖ ਵੀ ਛੋੜਾ।

ਵੈਦ ਨੇ ਹੱਥ ਜੋੜ ਲਏ ਕਹਿੰਦਾ ਨਾਨਕ ਮੈਂ ਤਾਂ ਤੈਨੂੰ ਕੁਝ ਹੋਰ ਸਮਝਿਆ ਸੀ ਪਰ ਤੂੰ ਤਾਂ ਆਪ ਰੱਬ ਨਿਕਲੇ ਜਿਹੜੇ ਦੁੱਖ ਤੂੰ ਦੱਸੇ ਨੇ ਇਹਨਾਂ ਦੁੱਖਾਂ ਦੀ ਦਵਾਈ ਮੇਰੇ ਕੋਲ ਕਿੱਥੇ ਐ ਨਾਨਕ ਪਾਤਸ਼ਾਹ ਮੇਰੀ ਤੇ ਕਿਰਪਾ ਕਰ ਮੇਰੇ ਮਨ ਨੂੰ ਬੜੇ ਰੋਗ ਲੱਗੇ ਨੇ ਮੇਰੇ ਮਨ ਦੇ ਰੋਗ ਦੂਰ

ਫਿਰ ਆਪਣੀ ਅਵਸਥਾ ਦੱਸਦੇ। ਕਹਿੰਦੇ ਨੇ ਹਕੀਮ ਨੂੰ, ਭਾਈ ਜਿਹੜੀ ਬਿਮਾਰੀ ਮੈਨੂੰ ਲੱਗੀ ਤੈਨੂੰ ਕੀ ਪਤਾ, ਮੈਨੂੰ ਤਾਂ ਉਸ ਪ੍ਰੇਮਾ ਭਗਤੀ ਦੇ ਤੀਰ ਲੱਗੇ ਹੋਏ ਨੇ, ਇਹ ਬਿਮਾਰੀ ਦਾ ਇਲਾਜ ਤੇਰੇ ਕੋਲ ਨਹੀਂ, ਇਹ ਮੇਰੀ ਬਿਮਾਰੀ ਉਹ ਸਮਝ ਸਕਦਾ ਜਿਹਨੂੰ ਇਹ ਮੇਰੇ ਵਰਗੀ ਬਿਮਾਰੀ ਲੱਗੀ ਹੋਏ ਸੋ।

0: सब
1: तारिया जहां निंदक दोष सब तारे तार

राग कानड़े की वार श्लोक महल्ला।

ਵੱਡੀ ਹੂੰ ਵੱਡਾ ਅਬਾਦ ਤੇਰਾ ਮਰਤਬਾ ਵੱਡੀ ਹੂੰ ਵੱਡਾ ਅਬਾਦ ਤੇਰਾ ਮਰਤਬਾ ਨਿਰਮਲ ਨਿਰਮਲ ਸੁੱਚਾ ਨਿਰਮਲ ਨਿਰਮਲ ਸੁੱਚਾ ਸੁੱਚੋ ਸੁੱਚਾ ਸੁੱਚੋ ਸੁੱਚਾ ਸੁੱਚੋ ਸੁੱਚਾ ਸੁੱਚੋ ਸੁੱਚਾ ਅੰਤ ਨ ਅੰਤਾ ਸਦਾ ਬੇਅੰਤਾ ਕਹੋ ਨਾਨਕ ਉੱਚੋ ਉੱਚਾ ਉੱਚੋ ਉੱਚਾ ਉੱਚੇ ਤੇ ਉੱਚੋ ਜਾਨੀ ਜੈ ਪ੍ਰਭ ਤੇ ਰੋਸਾਨ ਉੱਚੇ ਤੇ ਉੱਚੋ ਜਾਨੀ ਜੈ ਪ੍ਰਭ ਤੇ ਰੋਸਾਨ ਤੇਰੋ ਥਾਨੰ

Hare Krishna, Hare Krishna, Krishna Krishna, Hare Hare.

0: ਨਾਨਕ ਜਿਨ ਕਲ ਰਾਖੀ ਮੇਰੀ। ਮੇਰੇ ਸਤਿਗੁਰੂ ਸੰਤ ਸਿਪਾਹੀ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਕਲਗੀਧਰ ਸ਼ਹਿਨਸ਼ਾਹ, ਬਾਜਾਂ ਵਾਲੀ ਸਰਕਾਰ, ਸ਼ੇਰਾਂ ਦੀ ਕੌਮ ਦੀ ਨੀਂਹ ਰੱਖ ਰਹੇ ਨੇ, ਖਾਲਸਾ ਪੰਥ ਦੀ ਨੀਂਹ, ਤੇ ਮੁੱਖੋਂ ਵਾਕ ਫਰਮਾਇਆ ਜਿੰਨੀ ਦੇਰ ਦੁਨੀਆ ਕਾਇਮ ਰਹੇਗੀ ਇਹ ਕੌਮ ਸ਼ੇਰਾਂ ਦੀ ਕੌਮ ਸਦਾਏਗੀ, ਸਿੰਘ ਸਦਾ ਚੜ੍ਹਦੀ ਕਲਾ ਚ ਰਹਿਣਗੇ। ਗੁਰੂ ਸਾਹਿਬ ਨੇ ਕੌਮਾਂ ਮਜ਼ਹਬਾਂ ਦਾ ਵਿਤਕਰਾ ਖਤਮ ਕੀਤਾ ਤੇ ਕਿਹਾ ਖਾਲਸਾ ਮੇਰਾ ਰੂਪ ਹੋਵੇਗਾ।
1: ਵੇਦਾਂ ਵਿੱਚ ਕਹਾਣੀਆਂ

0: ਜੇ ਦੂਜੇ ਪਾਸੋਂ ਮੰਗੀ ਹੈ ਜੇ ਦੂਜੇ ਪਾਸੋਂ ਮੰਗੀ ਹੈ ਤਾਂ ਲਾਜ ਮਰਾਈਏ ਮੋਹ ਦੂਜੀ ਨਾਹੀਂ ਥਾਂ
1: ਖੁਦ ਨੂੰ ਛੋੜ ਜਾਈਏ ਪ੍ਰਭ।

ਤੇਰੇ ਜਨਮਾਂ ਦੇ ਕੀਤੇ ਹੋਏ ਪਾਪਾਂ ਦੀ ਮੈਲ ਲੱਥ ਜਾਏਗੀ। ਮੂਤ ਪਲੀਤੀ ਕੱਪੜ ਹੋਏ ਦੇ ਸਾਬੂਨ ਲਈਏ ਓਏ ਧੋਏ, ਭਰੀਏ ਮਤ ਪਾਪਾਂ ਕੇ ਸੰਗ ਉਹ ਧੋਪੈ ਨਾਵੇਂ ਕੇ ਰੰਗ। ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ ਕਾਲਾ ਹੋਆ ਸਿਆ, ਜਨਮ ਜਨਮਾਤਰਾਂ ਦੀ ਇਸ ਮਨ ਨੂੰ ਮਲ ਲੱਗੀ ਹੋਈ ਹੈ। ਐ ਮਨੁੱਖ ਜੇ ਤੇਰੀ ਵਾਰੀ ਆਈ ਮਨੁੱਖਾ ਜਨਮ ਦੀ, ਤੇ ਜੇ ਹੁਣ ਵੀ ਮੈਲ ਤੂੰ ਨਾ ਲਹਾ ਕੇ ਗਿਓ ਤਾਂ ਕਦੋਂ ਲਹਾਵੇਂਗਾ ਭਾਈ। ਕੀ ਮੂੰਹ ਵਿਖਾਏਗਾ ਨਿਰੰਕਾਰ ਨੂੰ ਜਿਸ ਨੇ ਤੇਰੇ ਤੇ ਐਨੀਆਂ ਰਹਿਮਤਾਂ ਕੀਤੀਆਂ, ਏਡੀਆਂ ਬਖਸ਼ਿਸ਼ਾਂ ਕੀਤੀਆਂ, ਏਡੀਆਂ ਖੁੱਲਾਂ ਤੈਨੂੰ ਦਿੱਤੀਆਂ, ਤੂੰ ਫਿਰ ਵੀ ਅਮੋਲਕ ਸਵਾਸਾਂ ਨੂੰ ਨਹੀਂ ਸੰਭਾਲਿਆ। ਭਾਈ ਗੁਰਮੁਖ ਤਾਂ ਉਹੀ ਹਨ ਜਿਨ੍ਹਾਂ ਨੇ ਗੁਰੂ ਦਾ ਬਚਨ ਮੰਨਿਆ, ਜਿਨ੍ਹਾਂ ਦਾ ਮੁੱਖ ਗੁਰੂ ਵੱਲ ਰਿਹਾ, ਸੰਸਾਰ ਵੱਲ ਨਹੀਂ। ਸੰਸਾਰ ਵੱਲ ਜੋ ਰਹੇ ਹਨ ਉਹਨਾਂ ਨੇ ਆਪਣੀ ਆਤਮਾ ਨੂੰ ਕਲੰਕਿਤ ਕਰ ਲਿਆ। ਧੰਨ ਗੁਰੂ ਨਾਨਕ ਪਾਤਸ਼ਾਹ ਇੱਕ ਸ਼ਹਿਰ ਤੋਂ ਬਾਹਰ ਇਕਾਂਤ ਜਗ੍ਹਾ ਤੇ ਬੈਠੇ ਹਨ ਤੇ ਕੀ ਤੱਕਿਆ, ਇੱਕ ਕਾਲਾ ਹਰਨ ਆਇਆ ਤੇ ਖੇਤ ਦੇ ਵਿੱਚ ਜਾਣਾ ਚਾਹੁੰਦਾ। ਸੋਚ ਰਿਹਾ, ਸਾਡਾ ਮਨ ਵੀ ਕਈ ਵਾਰਾਂ ਸੋਚਦਾ, ਪੁੰਨ ਕਰਨ ਲੱਗਿਆ ਵੀ ਪਾਪ ਕਰਨ ਲੱਗਿਆ ਵੀ ਸੋਚਦਾ, ਪਰ ਜੇ ਤਾਂ ਪੁੰਨ ਬਹੁਤ ਹੋਣ ਤਾਂ ਇਹ ਪੁੰਨ ਇਹ ਮਨ ਚੰਗੇ ਪਾਸੇ ਲੈ ਜਾਂਦਾ, ਤੇ ਜੇ ਪੁੰਨ ਘੱਟ ਹੋਣ ਪਾਪਾਂ ਦਾ ਪਲੜਾ ਭਾਰੀ ਹੋਵੇ ਤਾਂ ਮਨੁੱਖ ਮਾੜੇ ਪਾਸੇ ਤੁਰ ਪੈਂਦਾ। ਉਚਾਰਨ ਕਰੋ ਸ੍ਰੀ ਇਹ ਕਾਲਾ ਹਰਨ ਜਾਂ ਇਸ ਖੇਤ ਵਿੱਚ ਚੁੰਗੀ ਮਾਰ ਕੇ ਗਿਆ, ਵਾੜ ਟੱਪ ਕੇ ਗਿਆ, ਅੱਗੇ ਖੇਤ ਦੇ ਮਾਲਕ ਨੇ ਫਾਹੀ ਲਾਈ ਹੋਈ ਸੀ, ਗਿਆ ਤਾਂ ਸੀ ਫਲ ਛਕਣ, ਪਰ ਚਾਰੇ ਇਸ ਦੇ ਪੈਰ ਉੱਥੇ ਜਾ ਕੇ ਫਸ ਗਏ ਤੇ ਮਾਲਕ ਨੇ ਆ ਕੇ ਕੰਨ ਤੋਂ ਪਕੜ ਲਿਆ। ਉਚਾਰਨ ਕਰੋ ਸ੍ਰੀ। ਜਿਤਨਾ ਡਰ ਇਸ ਵੇਲੇ ਮਿਰਗ ਨੂੰ ਲੱਗਿਆ, ਹਿਰਨ ਨੂੰ ਲੱਗਿਆ, ਉਸ ਤੋਂ ਕਈ ਗੁਣਾ ਵੱਧ ਗੁਰੂ ਨਾਨਕ ਸੱਚੇ ਪਾਤਸ਼ਾਹ ਇਹ ਕੌਤਕ ਵੇਖ ਕੇ ਦਰਬ ਗਏ। ਆਖਿਆ, ਐ ਮੇਰੇ ਮਨ, ਤੂੰ ਵੀ ਤਾਂ ਸੰਸਾਰ ਰੂਪੀ ਖੇਤੀ ਵਿੱਚ ਇਵੇਂ ਛਲਾਂਗਾ ਮਾਰਦੇ, ਮਨ ਮਾਨੀਆਂ ਕਰਦੇ, ਆ ਵੇਖ ਕਿਵੇਂ ਫਸ ਗਿਆ। ਤੂੰ ਵੀ ਪਦਾਰਥਾਂ ਵਿੱਚ ਫਸਿਆ ਹੋਇਆ ਤੇ ਕਿਸੇ ਵੇਲੇ ਜੰਮ ਆ ਕੇ ਪਕੜ ਲਈ। ਇਸ ਲਈ ਜੋ ਵਾਹਿਗੁਰੂ ਨੇ ਤੈਨੂੰ ਹੱਕ ਦਿੱਤੇ ਨੇ, ਜੋ ਪਦਾਰਥ ਤੈਨੂੰ ਵਾਹਿਗੁਰੂ ਨੇ ਦਿੱਤੇ ਹਨ, ਉਹਨਾਂ ਵਿੱਚ ਹੀ ਭਲਾ ਮਨਾ, ਉਹਦਾ ਸ਼ੁਕਰਾਨਾ ਕਰ, ਉਸਦਾ ਸਿਮਰਨ ਕਰ। ਜਿਹੜੇ ਖਾਣੇ ਤੈਨੂੰ ਵਾਹਿਗੁਰੂ ਨੇ ਬਖਸ਼ੇ ਹਨ ਉਹ ਛਕ ਕੇ, ਜੈ ਪ੍ਰਸਾਦ ਛੱਤੀ ਅੰਮ੍ਰਿਤ ਖਾਹੇ ਤਿਸ ਠਾਕੁਰ ਕੋ ਰੱਖ ਮਨ ਮੈਂ। ਐਸੇ ਖਾਣੇ ਨਾ ਖਾ ਜਿਹੜੇ ਤੈਨੂੰ ਨਰਕਾਂ ਦਾ ਮੂੰਹ ਵਿਖਾਣ, ਐਸੇ ਪਦਾਰਥਾਂ ਦੀ ਵਰਤੋਂ ਨਾ ਕਰ ਜਿਹੜੀ ਤੈਨੂੰ ਨਰਕ ਦੇ ਬੂਹੇ ਤੱਕ ਪਹੁੰਚਾ ਦੇਵੇ। ਯਾਦ ਰੱਖ, ਨਹੀਂ ਤੇ ਲੇਖਾ ਦੇਣਾ ਪਵੇਗਾ। ਜਮਾਂ ਦੀ ਮਾਰ ਤੂੰ ਸਹਾਰ ਨਾ ਸਕੇਗਾ ਫਿਰ। ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਸ਼ਬਦ ਉਚਾਰਨ ਕੀਤਾ, ਤੂੰ ਸੁਣ ਹਰਨਾ ਕਾਲਿਆ, ਕੀ ਵਾਰੀ ਏ ਰਾਤਾ ਰਾਮ। ਇਹ ਵਾਰੀ ਹੈ ਸੰਸਾਰ ਦੀ, ਤੇ ਜਿਹੜੇ ਭਾਈ ਸੰਸਾਰ ਵਿੱਚ ਖਚਤ ਹੋ ਗਏ ਉਹ ਅਤ ਦੁਖੀ ਹਨ। ਹਜ਼ੂਰ ਦਾ ਬਚਨ ਹੈ ਕਿ ਜਿਹੜੇ ਸੰਸਾਰ ਵਿੱਚ ਖਚਤ ਹੋ ਗਏ ਹਨ ਉਹਨਾਂ ਦਾ ਉਹ ਹਾਲ ਹੋਵੇਗਾ ਜਿਵੇਂ ਕੜਾਇਆ ਤੇਲ ਦਾ ਭਰ ਕੇ ਅੱਗ ਤੇ ਰੱਖੀਦਾ ਤੇ ਕਿਵੇਂ ਤਪਦਾ ਉਹ ਤੇਲ। ਆਖਿਆ, ਤੇਰਾ ਵੀ ਮਨ ਇਸੇ ਤਰ੍ਹਾਂ ਜਲਦਾ ਬਲਦਾ ਹੀ ਰਹੇਗਾ ਸਾਰੀ ਉਮਰ, ਤੈਨੂੰ ਸੁੱਖ ਨਹੀਂ ਪ੍ਰਾਪਤ ਹੋ ਸਕਦੇ ਜੇ ਤੂੰ ਮਾਇਆ ਵਿੱਚ ਖਚਤ ਹੋ ਜਾਏਗਾ, ਕਿਉਂਕਿ ਇਹ ਬਿਖ ਫਲ ਮੀਠਾ ਚਾਰ ਦਿਨ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਹਨ ਇਹ ਸੰਸਾਰ ਜ਼ਹਿਰ ਹੈ। ਪਹਿਲਾਂ ਤਾਂ ਬੜਾ ਤੈਨੂੰ ਮਿੱਠਾ ਫਲ ਲੱਗਦਾ ਸੰਸਾਰ ਦਾ, ਤੂੰ ਮਨ ਮਾਨੀਆਂ ਕਰਦਾ ਉਹ ਵੀ ਕਰ ਲਵਾਂ ਆਹ ਵੀ ਕਰ ਲਵਾਂ,
کوئی کام رہ نہ جاوے جڑا میں نہ کراں. او سواد بھی چک لواں آ بھی چک لواں کوئی سواد رہ نہ جاوے. حضور کہندے نے اے زہر ہن جڑے سنسارک پدارتھ ہن. اے بک پھل میٹھا چار دن کچھ دن میٹھا لگدا ہے تے پتہ اودوں لگدا ہے جدوں خسم وسار کیے رس بھوگ تاں تن اونٹ کھلوئے روگ. جدوں روگی ہو جاندا ہے منوک تے پھر اس دا ہر ساہ دکھی ہو جاندا ہے. اچارن کرو سری موت نو منگدا ہے تے نہیں آوندی ایڈا دکھی ہے. کیوں بھائی پرمیشر دا نام وچار دیتا ہے. جنہاں نے پرمیشر دا نام وچار دیتا او ہر ویلے تپ دے رہے. تان گرو نانک پاتشاہ جی نے شبد اچارن کیتا بک پھل میٹھا چار دن پھر ہووے تاتا رام. تم سن ہرنا کالیا کی واڑیے راتا رام. بک پھل میٹھا چار دن پھر ہووے تاتا رام. پھر ہوئے تاتا خرا ماتا نام بن پرتاپ ہے. پچھتاوا ہی رہ جائے گا. او جیب شاعر دے لہری بجل جویں چمکے. آخیا جس طرح سمندر دیاں لہراں کدے ایک تھاں نہیں رہندیاں بجلی چمک دی ہے چٹ کو پھر پتہ نہیں کدھرے چلی جاندی ہے. دنیا دے سکھ بھی اسی طرح چلکیاں وکھاوندے ہن. سچا سکھ تاں پرمیشر دے سمرن دا جڑا تو کرنا ہے. ہر باج راکھا کوئی نہیں سوئے تجھے بشاریا. ہری دے سمرن تو بنا تیری راکھی کسے نہیں کرنی تیری سہایتا کسے نہیں کرنی. ایک پرمیشر دا نام ہی تیری سہایتا کرے گا. اوہی تو وسار کے بہ گئے. کھانا پینا ہسنا سونا یہ کام تین چیتے رہ گئے. سمرن کرنا سی تو پربھو دا امرت ویلے اٹھ کے اشنان کر کے نت نیم کر دو. یہ امرت پھل ہے تیرے لیے. تیرا لوک بھی شور دا پر لوک بھی شور جاندا. تن گرو نانک پاتشاہ کہندے نا ہر باج راکھا کوئی نہیں سوئے تجھے بسارے آ. سچ کہے نانک چیت رے من مرے ہرنا کالیا. راجا لنگ ریا سی مہاپرکھ بیٹھے ہاں نرنکار دے چرنا وچ جڑے ہوئے. سوچیا بڑی لمبیری رات سی اور بڑی ٹھنڈ سی مہاپرکھاں نوں بڑی تکلیف ہوئی ہوئے گی. پوچھن لگا مہاپرکھو رات کیسی بیت. महापुरख कहन लगे राजा कुछ तेरे वर्गी ते कुछ तेरे नालो चंगी. हैरान हो गया मैं मखमली शेजा ते सुता सारे सुख माने ते ये कह रहे है ठंड विच सुलकदा रहा होवेगा सारी रात. ये कह रहे है कुछ तेरे वर्गी ते कुछ तेरे तो चंगी. ये किवें हो सकदा है महापुरखो ये किवें हो सकदा है. میرے ورگی بھی نہیں ہو سکتی تے میرے تو چنگی کیویں ہو سکتی ہے. تاں او رب دے پیارے مہاپرکھ کہن لگے راجن جدوں نیند آ جاندی ہے نا منکھ نوں پاویں شیجا تے ستا ہوئے تے پاویں پوئے تے ستا ہوئے اکو جیا ہی ہوندا ہے. اس لئی تیرے ورگی تے کچھ تیرے تو چنگی تاں ہے کہ تینوں جاگ آئی تاں توں اپنے نرک دا بوا کھول لیا. تے سانو جاگ آئی تا اسی نرنکار دے چرن پکڑ اسی سمرن وچ جوڑ گئے. اس لئی تیرے نالوں بہت چنگی بیتی ہے. جنہاں نوں مرنا یاد ہے انہاں نوں پرمیشر یاد ہے. اس لئی حضور بخشش کر

समुंदर दे किनारे एक जोगी राज अपनी अखां बंद करके बैठा है।

ਸ਼ਹਿਰ ਦੇ ਵਿੱਚੋਂ ਦੋ ਪ੍ਰੇਮੀ ਆਏ ਇਸ ਜੋਗੀ ਰਾਜ ਦੇ ਸਾਹਮਣੇ ਮੱਥਾ ਟੇਕਿਆ। ਸਾਹਮਣੇ ਪਈ ਸੰਦੂਖੜੀ ਵਿੱਚ ਕੁਝ ਮਾਇਆ ਪਾਈ, ਥੋੜੀ ਦੂਰ ਹਟ ਕੇ ਬੈਠ ਗਏ ਨੇ। ਥੋੜੀ ਦੇਰ ਬਾਅਦ ਦੋ ਚਾਰ ਹੋਰ ਪ੍ਰੇਮੀ ਆਏ ਨੇ, ਉਹਨਾਂ ਵੀ ਸੰਦੂਖੜੀ ਵਿੱਚ ਪੈਸੇ ਪਾਏ, ਮੱਥਾ ਟੇਕਿਆ, ਉਹ ਵੀ ਬੈਠ ਗਏ ਨੇ। ਜਿਉਂ ਜਿਉਂ ਪਹੁ ਫੁਟਾਲਾ ਹੁੰਦਾ ਗਿਆ, 300-400 ਦੇ ਕਰੀਬ ਲੋਕਾਂ ਦੀ ਭੀੜ ਇਸ ਜੋਗੀ ਰਾਜ ਦੇ ਸਾਹਮਣੇ ਲੱਗ ਗਈ। ਸਾਰੇ ਲੋਕ ਹੱਥ ਜੋੜ ਕੇ ਬੈਠੇ ਹਨ। ਕਦੋਂ ਇਹ ਜੋਗੀ ਰਾਜ ਅੱਖਾਂ ਖੋਲੇ, ਸਾਨੂੰ ਕੋਈ ਗੱਲ ਸੁਣਾਵੇ। ਇੰਨੇ ਨੂੰ ਇਹਨਾਂ ਬੈਠਿਆਂ ਲੋਕਾਂ ਨੂੰ ਇੰਜ ਲੱਗਿਆ ਜਿਵੇਂ ਹਵਾ ਦੇ ਵਿੱਚ ਕੋਈ ਸੁਗੰਧੀ ਖੁਸ਼ਬੂ ਜਿਹੀ ਫੈਲ ਗਈ। ਦੋ ਮੁਸਾਫਿਰ ਤੁਰਦੇ ਤੁਰਦੇ ਆਏ ਨੇ, ਜਿਨ੍ਹਾਂ ਦੇ ਚਿਹਰੇ ਤੇ ਬੜੀ ਮਿਠਾਸ ਹੈ, ਇੱਕ ਖਿੱਚ ਹੈ। ਉਹ ਤੁਰਦੇ ਤੁਰਦੇ ਇਹਨਾਂ ਸਾਰਿਆਂ ਲੋਕਾਂ ਦੇ ਸਾਹਮਣੇ ਆ ਕੇ ਬੈਠ ਗਏ। ਦੋਨਾਂ ਮੁਸਾਫਰਾਂ ਨੇ ਉਸ ਜੋਗੀ ਰਾਜ ਵੱਲ ਦੇਖਿਆ। ਇੱਕ ਮੁਸਾਫਰ ਮਾਲਕ ਜਾਪਦਾ, ਇੱਕ ਨੌਕਰ। ਨੌਕਰ ਕਹਿਣ ਲੱਗਾ, ਇਹ ਜੋਗੀ ਰਾਜ ਕਿਵੇਂ ਮਨ ਟਿਕਾ ਕੇ ਬੈਠਾ ਹੈ, ਕਿਵੇਂ ਇਹਦਾ ਮਨ ਪਰਮੇਸ਼ਰ ਦੇ ਨਾਲ ਜੁੜੇ ਹੈ। ਉਸ ਮਾਲਕ ਦਾ ਨੌਕਰ ਮੁਸਕਰਾ ਪਿਆ। ਮੁਸਕਰਾ ਕੇ ਕਿਹਾ ਆਪਣੇ ਨੌਕਰ ਨੂੰ, ਹਾਂ ਜੋਗੀ ਰਾਜ ਜੁੜਿਆ ਹੋਇਆ, ਪਰ ਪਰਮੇਸ਼ਰ ਦੇ ਨਾਲ ਨਹੀਂ, ਆਪਣੀ ਲੋਹੇ ਦੀ ਸੰਦੂਖੜੀ ਨਾਲ। ਨੌਕਰ ਪੁੱਛਦਾ, ਲੋਹੇ ਦੀ ਸੰਦੂਖੜੀ

ਜਦੋਂ ਕੋਈ ਆਦਮੀ ਗੋਲਕ ਵਿਚ ਰੁਪਈਆ ਪਾਉਂਦਾ ਹੈ ਤੇ ਖੜਾਕ ਜ਼ਿਆਦਾ ਹੁੰਦਾ ਤੇ ਜੋਗੀ ਰਾਜ ਅੰਦਾਜ਼ਾ ਲਗਾ ਲੈਂਦਾ ਕਿ ਹੁਣ ਕਿਸੇ ਨੇ ਰੁਪਈਆ ਪਾਇਆ ਰੁਪਈਏ ਤੋਂ ਘੱਟ ਪੈਸੇ ਪਾਏ ਘੱਟ ਖੜਾਕ ਹੋਇਆ ਤੇ ਅੰਦਾਜ਼ਾ ਲਗਾ ਲਿਆ ਕਿ ਇੰਨੇ ਕੁ ਪੈਸੇ ਪਾਏ ਨੇ ਮਰਦਾਨਿਆ ਇਸ ਜੋਗੀ ਰਾਜ ਨੇ ਅੱਖਾਂ ਤਾਂ ਬੰਦ ਕੀਤੀਆਂ ਨੇ ਪਰ ਇਹ ਪਰਮੇਸ਼ਰ ਨਾਲ ਨਹੀਂ ਸੰਦੂਖੜੀ ਦੇ ਨਾਲ ਜੁੜਿਆ ਹੋਇਆ ਇਹ ਤਾਂ ਅੱਖਾਂ ਬੰਦ ਕਰਕੇ ਪੈਸੇ ਦਾ ਹਿਸਾਬ ਪਿਆ ਲਗਾਉਂਦਾ ਹੈ ਕਿ ਸੰਦੂਖੜੀ ਵਿਚ ਕਿੰਨੇ ਕੁ ਪੈਸੇ ਜਮ੍ਹਾਂ ਹੋ ਗਏ ਮਰਦਾਨਾ ਕਹਿਣ ਲੱਗਾ ਮਹਾਰਾਜ ਇਹ ਕਿਸ ਤਰ੍ਹਾਂ ਹੋ ਸਕਦਾ ਹੈ ਸਾਹਿਬ ਜੀ ਕਹਿਣ ਲੱਗੇ ਜੇ ਦੇਖਣਾ ਹੈ ਤੇ ਜਿਹੜੀ ਸੰਦੂਖੜੀ ਇਹਦੇ ਸਾਹਮਣੇ ਪਈ ਹੈ ਚੁੱਕ ਕੇ ਇਹਦੇ ਪਿੱਛੇ ਰੱਖ ਦੇ ਮਰਦਾਨਾ ਉੱਠਿਆ ਉਸ ਜੋਗੀ ਰਾਜ ਦੇ ਸਾਹਮਣੇ ਸੰਦੂਖੜੀ ਚੁੱਕੀ ਉਹਦੇ ਪਿੱਛੇ ਰੱਖ ਦਿੱਤੀ ਆਪਣੀ ਜਗ੍ਹਾ ਤੇ ਆ ਕੇ ਫਿਰ ਬੈਠ ਗਏ ਨੇ ਥੋੜੀ ਦੇਰ ਦੇ ਬਾਅਦ ਉਸ ਜੋਗੀ ਰਾਜ ਨੇ ਅੱਖਾਂ ਖੋਲੀਆਂ ਬੈਠਿਆਂ ਲੋਕਾਂ ਵੱਲ ਦੇਖਿਆ ਤਾਂ ਇਹ ਗੱਲ ਕਹੀ ਐ ਸੰਤ ਜਨੋ ਆਜ ਹਮ ਆਪ ਲੋਗੋਂ ਕੋ ਤੀਨੋਂ ਲੋਕੋਂ ਕੀ ਬਾਤੇ ਸੁਣਾਏਂਗੇ ਆਜ ਹਮ ਬ੍ਰਹਮਪੁਰੀ ਮੇ ਗਏ ਵਹਾਂ ਵੇਦੋਂ ਕੀ ਕਥਾ ਹੋ ਰਹੀ ਥੀ ਫਿਰ ਹਮ ਵਿਸ਼ਨੂਪੁਰੀ ਮੇ ਗਏ

ਕਹਿਣ ਲੱਗੇ ਜੋਗੀ ਰਾਜ ਤੁਸੀਂ ਕੀ ਕਿਹਾ ਸਾਨੂੰ ਸਮਝ ਨਹੀਂ ਆਈ ਇੱਕ ਵਾਰੀ ਫੇਰ ਕਹੋ ਅੱਜ ਤੱਕ ਕਿਸੇ ਨੇ ਇਹ ਸਵਾਲ ਨਹੀਂ ਸੀ ਕੀਤਾ ਗੁਰੂ ਸਾਹਿਬਾਂ ਨੂੰ ਘੂਰ ਕੇ ਦੇਖਿਆ ਤੇ ਜੋਗੀ ਰਾਜ ਕਹਿੰਦਾ ਐ ਬਾਲਕੇ ਯੇ ਗਿਆਨ ਧਿਆਨ ਕੀ ਬਾਤੇ ਹੈ ਤੁਮ ਨਹੀਂ ਜਾਣ ਸਕਤੇ ਗੁਰੂ ਸਾਹਿਬ ਜੀ ਕਹਿਣ ਲੱਗੇ ਅਸੀਂ ਜਾਣ ਨਹੀਂ ਸਕੇ ਇਸੇ ਵਾਸਤੇ ਤਾਂ ਪੁੱਛਿਆ ਤੇ ਜੋਗੀ ਰਾਜ ਕਹਿਣ ਲੱਗਾ ਐ ਬਾਲਕੇ ਮੈਂ ਇਨ ਲੋਕੋ ਕੋ ਤੀਨੋ ਲੋਕੋ ਕੀ ਬਾਤੇ ਬਤਾ ਰਹਾ ਹੂੰ ਤੀਨੋ ਲੋਕੋ ਮੇਂ ਕਿਆ ਹੋ ਰਹਾ ਹੈ ਮੁਝੇ ਤੀਨੋ ਲੋਕੋ ਕੀ ਸੋਝੀ ਹੈ।

ਚੰਗਾ ਫਿਰ ਜੋਗੀ ਰਾਜ ਜਰਾ ਇਹ ਦੱਸੋ ਤਿੰਨਾਂ ਲੋਕਾਂ ਦਾ ਗਿਆਨ ਤਾਂ ਤੁਹਾਨੂੰ ਹੈ ਤੁਹਾਡੇ ਸਾਹਮਣੇ ਜਿਹੜੀ ਮਾਇਆ ਵਾਲੀ ਸੰਦੂਕੜੀ ਸੀ ਉਹ ਕਿੱਥੇ ਹੈ ਜੋਗੀ ਰਾਜ ਨੇ ਸਾਹਮਣੇ ਦੇਖਿਆ ਤੇ ਸੰਦੂਕੜੀ ਕੋਈ ਨਹੀਂ ਜਿੰਨੇ ਲੋਕੀ ਬੈਠੇ ਸਨ ਉਹ ਸਾਰੇ ਹੱਸ ਪਏ ਤੇ ਗੁਰੂ ਸਾਹਿਬ ਜੀ ਕਹਿਣ ਲੱਗੇ ਭਾਈ ਤੇਰੀ ਸੰਦੂਕੜੀ ਕਿੱਥੇ ਤੇ ਜੋਗੀ ਰਾਜ ਕਹਿੰਦਾ ਗੁਰੂ ਸਾਹਿਬਾਂ ਨੂੰ ਬਤਾਓ ਮੇਰੀ ਸੰਦੂਕੜੀ ਕਹਾਂ ਹੈ ਤੇ ਗੁਰੂ ਸਾਹਿਬ

ਭਗਤ ਕਬੀਰ ਸਾਹਿਬ ਦਾ ਹੈ। ਇੱਕ ਸੇਠ ਬਨਾਰਸ ਤੀਰਥ ਯਾਤਰਾ ਵਾਸਤੇ ਗਿਆ। ਤਿੰਨ ਕੁਟੀਆਂ ਬਣੀਆਂ ਸਨ, ਉਹਨਾਂ ਕੁਟੀਆਂ ਦੇ ਕੋਲ ਗਿਆ। ਇੱਕ ਕੁਟੀਆ ਦੇ ਵਿੱਚੋਂ ਆਵਾਜ਼ ਆਈ, ਨਾਰਾਇਣ। ਇਹ ਬੜਾ ਖੁਸ਼ ਹੋਇਆ ਕਿਉਂਕਿ ਨਾਰਾਇਣ ਪਰਮੇਸ਼ਰ ਨੂੰ ਕਿਹਾ ਜਾਂਦਾ। ਦੂਸਰੀ ਕੁਟੀਆ ਵਿੱਚੋਂ ਆਵਾਜ਼ ਆਈ, ਦਾਮੋਦਰ। ਦਾਮੋਦਰ ਵੀ ਭਗਵਾਨ ਦਾ ਇੱਕ ਨਾਮ ਹੈ। ਤੀਸਰੀ ਕੁਟੀਆ ਵਿੱਚੋਂ ਆਵਾਜ਼ ਆਈ, ਬਿੰਦਰਾਬਨ। ਤੇ ਬਿੰਦਰਾਬਨ ਕ੍ਰਿਸ਼ਨ ਭਗਵਾਨ ਜਿਸ ਜਗ੍ਹਾ ਖੇਡੇ। ਇਹ ਸੇਠ ਬੜਾ ਖੁਸ਼ ਹੋਇਆ। ਉਹਨਾਂ ਤਿੰਨਾਂ ਕੋਟੀਆਂ ਦੇ ਵਿੱਚੋਂ ਇੱਕ ਇੱਕ ਸਾਧੂ ਬਾਹਰ ਨਿਕਲੇ, ਜਿਨ੍ਹਾਂ ਚਿੱਟੀਆਂ ਧੋਤੀਆਂ ਬੰਨੀਆਂ ਨੇ, ਗਲਾਂ ਵਿੱਚ ਮਾਲਾ, ਹੱਥ ਵਿੱਚ ਮਾਲਾ ਤੇ ਇੱਕ ਹੱਥ ਵਿੱਚ ਚਿੱਟਾ ਲਿਸ਼ਕਦਾ ਹੋਇਆ ਲੋਟਾ ਫੜੇ। ਇਹ ਤੁਰਦੇ ਤੁਰਦੇ ਇਸ ਸੇਠ ਦੇ ਕੋਲ ਆਏ ਨੇ। ਇਸ ਸੇਠ ਨੂੰ ਗੱਲੀ ਬਾਤੀ ਜੰਗਲ ਵਿੱਚ ਲੈ ਗਏ ਨੇ। ਉੱਥੇ ਜਾ ਕੇ ਇਨ੍ਹਾਂ ਤਿੰਨਾਂ ਸਾਧੂਆਂ ਨੇ ਜੋ ਕੁਝ ਸੇਠ ਦੇ ਕੋਲ ਸੀ ਉਹ ਖੋ ਲਿਆ। ਇਸ ਸੇਠ ਨੂੰ ਜਾਨੂ ਮਾਰਨ ਲੱਗੇ ਨੇ, ਪਰ ਕਿਸੇ ਤਰ੍ਹਾਂ ਇਹ ਸੇਠ ਆਪਣੀ ਜਾਨ ਬਚਾ ਕੇ ਜੰਗਲ ਵਿੱਚੋਂ ਭੱਜ ਨਿਕਲਿਆ ਤੇ ਕਬੀਰ ਸਾਹਿਬ ਦੇ ਘਰ ਚਲਾ ਗਿਆ। ਇਹਦੇ ਪਾਟੇ ਕੱਪੜੇ ਦੇਖੇ ਤੇ ਕਬੀਰ ਸਾਹਿਬ ਕਹਿਣ ਲੱਗੇ, ਭਾਈ ਕੀ ਗੱਲ ਹੈ, ਤੇਰਾ ਬਹੁਤ ਬੁਰਾ ਹਾਲ ਹੈ, ਤੇਰੇ ਕੱਪੜੇ ਪਾਟੇ ਨੇ। ਕਹਿਣ ਲੱਗਾ ਕਬੀਰ ਸਾਹਿਬ, ਮੈਨੂੰ ਤਿੰਨ ਸਾਧੂਆਂ ਨੇ ਲੁੱਟ ਲਿਆ, ਮੈਂ ਤਾਂ ਸੰਤ ਸਮਝੀ ਪਰ ਉਹਨਾਂ ਨੇ ਮੇਰੀ ਸਾਰੀ ਮਾਇਆ ਖੋ ਲਈ, ਮੈਨੂੰ ਜਾਨੂ ਮਾਰ ਦੇਣ ਲੱਗੇ ਸਨ, ਪਰ ਬੜੀ ਮੁਸ਼ਕਲ ਆਪਣੀ ਜਾਨ ਬਚਾ ਕੇ ਮੈਂ ਉੱਥੋਂ ਭੱਜੇ ਹਾਂ। ਤੇ ਕਬੀਰ ਸਾਹਿਬ ਕਹਿਣ ਲੱਗੇ, ਭਾਈ ਉਹ ਸੰਤ ਨਹੀਂ, ਪਤਾ ਹੈ ਉਹ ਕੌਣ ਨੇ? ਕਬੀਰ ਸਾਹਿਬ ਜੀ ਆਪਣੀ ਬਾਣੀ ਵਿੱਚ ਉਹਨਾਂ ਬਾਰੇ ਬਿਆਨ

ਭਾਈ ਜਿਨ੍ਹਾਂ ਨੇ ਗਜ ਸਾਢੇ ਤੈ ਤੈ ਧੋਤੀਆਂ ਸਾਢੇ ਤਿੰਨ ਤਿੰਨ ਗਜ ਦੀਆਂ ਚਿੱਟੀਆਂ ਧੋਤੀਆਂ ਬੰਨੀਆਂ ਨੇ ਤੇਰੇ ਪਾਏ ਨੇ ਤਗ ਤੇ ਤੇਰੇ ਤੇਰੇ ਜਨੇਊ ਗਲ ਵਿਚ ਪਾਏ ਹੋਏ ਨੇ।

ਕਬੀਰ ਸਾਹਿਬ ਕਹਿਣ ਲੱਗੇ ਇਹੋ ਜਿਹੇ ਸੰਤ ਚੰਗੇ ਨਹੀਂ ਲੱਗਦੇ ਜਿਹੜੇ ਡਾਲਾ ਕਹਿੰਦੇ ਨੇ ਟਾਹਣੀਆਂ ਨੂੰ ਬੇਡਾ ਦਰਖਤ ਨੂੰ।

ਇਹ ਅਪਰਾਧੀ ਨੇ। ਮੁਖੋਂ ਅਪਰਸ ਕਹਾਵੇ ਪਰ ਲੋਕਾਂ ਦੇ ਕੋਲੋਂ ਆਪਣੇ ਆਪ ਨੂੰ ਬੜੇ ਵੱਡੇ ਬੜੇ ਉੱਚੇ ਤੇ ਸੁੱਚੇ ਪੰਡਤ ਅਖਵਾਉਂਦੇ।

ਪੱਗ ਬਗਲੇ ਨੂੰ ਕਿ ਜਿਸ ਤਰ੍ਹਾਂ ਪਾਣੀ ਦੇ ਵਿੱਚ ਬਗਲਾ ਜਾ ਕੇ ਇੱਕ ਲੱਤ ਦੇ ਭਾਰ ਖੜਾ ਹੋ ਜਾਂਦਾ ਹੈ ਅੱਖਾਂ ਬੰਦ ਕਰਕੇ। ਇਹਦਾ ਰੰਗ ਚਿੱਟਾ ਹੁੰਦਾ ਹੈ ਤੇ ਪਾਣੀ ਦੇ ਵਿੱਚ ਰਹਿਣ ਵਾਲੀਆਂ ਛੋਟੀਆਂ ਛੋਟੀਆਂ ਮੱਛੀਆਂ ਸਲਾਹ ਕਰਦੀਆਂ ਨੇ, ਚਲੋ ਭੈਣਾ ਬੜੇ ਵੱਡੇ ਸੰਤ ਮਹਾਂਪੁਰਸ਼ ਆਏ ਨੇ ਜਿਹੜੇ ਇੱਕ ਲੱਤ ਦੇ ਭਾਰ ਅੱਖਾਂ ਬੰਦ ਕਰਕੇ ਸਿਮਰਨ ਕਰਦੇ ਨੇ। ਉਹ ਸਾਰੀਆਂ ਮੱਛੀਆਂ ਤੇ ਆਉਂਦੀਆਂ ਨੇ ਦਰਸ਼ਨਾਂ ਵਾਸਤੇ ਬਗਲੇ ਨੂੰ ਸੰਤ ਸਮਝ ਕੇ, ਪਰ ਬਗਲਾ ਜਿਹੜਾ ਇੱਕ ਲੱਤ ਦੇ ਭਾਰ ਅੱਖਾਂ ਤੇ ਬੰਦ ਹੁੰਦੀਆਂ ਨੇ, ਪਰ ਕੈਰੀ ਅੱਖ ਕਰਕੇ ਦੇਖਦਾ ਰਹਿੰਦਾ ਕਿ ਕਿਹੜੀ ਮੱਛੀ ਮੇਰੇ ਜ਼ਿਆਦਾ ਕੋਲ ਹੈ। ਉਹ ਤੇ ਮੱਥਾ ਟੇਕਦੀਆਂ ਨੇ ਸੰਤ ਸਮਝ ਕੇ, ਤੇ ਉਦੋਂ ਹੀ ਪਤਾ ਲੱਗਦਾ ਜਦੋਂ ਬਗਲਾ ਮੱਛੀ ਨੂੰ ਮੂੰਹ ਵਿੱਚ ਪਾ ਕੇ ਤੇ ਉੱਡਣ ਦੀ ਕਰਦਾ। ਭਗਤ ਜੀ ਕਹਿੰਦੇ ਨੇ ਇਹ ਸੰਤ ਵੀ ਉਹੋ ਜਿਹੇ ਨੇ ਉਸ ਬਗਲੇ ਦੀ ਤਰ੍ਹਾਂ ਕਿ ਜਦੋਂ ਦਾ ਲੱਗਦਾ ਇਨਸਾਨ ਨੂੰ ਲੁੱਟ ਪੁੱਟ ਕੇ ਖਾ ਜਾ।

ਬਾਣੀ ਦੇ ਉਪਦੇਸ਼ ਤੋਂ ਇਹੀ ਪਤਾ ਲੱਗਦਾ ਹੈ ਇਨਸਾਨ ਪਖੰਡ ਛੱਡ ਲਾਲਚ ਛੱਡ ਉਸ ਪਰਮੇਸ਼ਰ ਦੇ ਨਾਲ ਜੁੜ ਜਾ ਪਰ ਇਨਸਾਨ ਜਿਹੜਾ ਹੈ ਮਾਇਆ ਨੂੰ ਜ਼ਿਆਦਾ ਪਿਆਰ ਕਰਦਾ ਇਸੇ ਵਾਸਤੇ ਠੱਗ ਤੇ ਚੋਰ ਬਣਦਾ ਪਾਪੀ ਬਣਦਾ ਤੇ ਜਦੋਂ ਪਰਮੇਸ਼ਰ ਦੇ ਨਾਮ ਦੀ ਗੱਲ ਆਵੇ ਉਦੋਂ ਪਿਛਾ ਹਟ ਜਾਂਦਾ ਮਾਇਆ ਵਾਸਤੇ ਇਨਸਾਨ ਕਿੰਨੇ ਝੂਠ ਬੋਲਦਾ ਪਰ ਪਰਮੇਸ਼ਰ ਦੇ ਨਾਮ ਦੇ ਲਾਗੇ ਨਹੀਂ ਜਾਂਦਾ ਇੱਕ ਮਹਾਂਪੁਰਸ਼ ਆਪਣੇ ਸ਼ਰਧਾਲੂ ਦੇ ਘਰ ਕੁਝ ਸਮਾਂ ਰਹੇ ਤੁਰਨ ਲੱਗੇ ਤੇ ਘਰ ਵਾਲਿਆਂ ਨੇ ਰਸਤੇ ਵਾਸਤੇ ਮਹਾਂਪੁਰਸ਼ਾਂ ਲਈ ਚਾਰ ਆਲੂ ਦੇ ਪਰੌਂਠੇ ਬਣਾ ਦਿੱਤੇ ਮਹਾਂਪੁਰਸ਼ ਤੁਰੇ ਇੱਕ ਲਾਲਚੀ ਠੱਗ ਜਿਹੜਾ ਸੀ ਉਹਨੇ ਦੇਖਿਆ ਕਿ ਮਹਾਂਪੁਰਸ਼ ਆਪਣੇ ਸ਼ਰਧਾਲੂ ਦੇ ਘਰੋਂ ਬਾਹਰ ਨਿਕਲੇ ਨੇ ਇਹਨਾਂ ਕੋਲ ਜ਼ਰੂਰ ਮਾਇਆ ਹੋਵੇਗੀ ਤੇ ਇਹਨਾਂ ਦੇ ਨਾਲ ਹੀ ਚੱਲਣਾ ਵਾ ਇਹਨਾਂ ਦਾ ਸੇਵਕ ਬਣ ਕੇ ਜਦੋਂ ਦਾ ਲੱਗਾ ਮਾਇਆ ਕੱਢ ਲਵਾਂਗਾ ਮਹਾਂਪੁਰਸ਼ਾਂ ਨੂੰ ਕਹਿਣ ਲੱਗਾ ਐ ਮਹਾਂਪੁਰਸ਼ੋ ਮੈਨੂੰ ਆਪਣਾ ਸੇਵਕ ਬਣਾ ਲਓ ਮੈਨੂੰ ਵੀ ਆਪਣੇ ਨਾਲ ਲੈ ਚੱਲੋ ਮੈਂ ਤੁਹਾਡੀ ਸੇਵਾ ਕਰਾਂਗਾ ਮਹਾਂਪੁਰਸ਼ ਕਹਿਣ ਲੱਗੇ ਚੰਗਾ ਭਾਈ ਨਾਲ ਤੁਰ ਪਿਆ ਤੁਰਦਿਆਂ ਤੁਰਦਿਆਂ ਦੁਪਹਿਰ ਹੋ ਗਈ ਇੱਕ ਨਦੀ ਆਈ ਉਸ ਨਦੀ ਦੇ ਕਿਨਾਰੇ ਮਹਾਂਪੁਰਸ਼ ਖਲੋ ਗਏ ਕਹਿਣ ਲੱਗੇ ਭਾਈ ਮੇਰਾ ਚਿੱਤ ਕਰਦਾ ਮੈਂ ਇਸ਼ਨਾਨ ਕਰ ਲਵਾਂ ਮਹਾਂਪੁਰਸ਼ਾਂ ਨੇ ਕੱਪੜੇ ਲਾਏ ਇਸ ਲਾਲਚੀ ਠੱਗ ਨੂੰ ਆਪਣੇ ਕੱਪੜੇ ਦੇ ਕੇ ਕਹਿਣ ਲੱਗੇ ਤੂੰ ਕੱਪੜੇ ਸੰਭਾਲ ਤੇ ਮੈਂ ਜਰਾ ਇਸ਼ਨਾਨ ਕਰ ਲਵਾਂ ਕਹਿਣ ਲੱਗਾ ਮਹਾਂਪੁਰਸ਼ੋ ਤੁਸੀਂ ਫਿਕਰ ਨਾ ਕਰੋ ਮੈਂ ਚੰਗੀ ਤਰ੍ਹਾਂ ਸੰਭਾਲ ਕਰਾਂ ਮਹਾਂਪੁਰਸ਼ ਤੇ ਨਾਣ ਚਲੇ ਗਏ ਤੇ ਇਹ ਜਿਹੜਾ ਲਾਲਚੀ ਸੀ ਇਹ ਜਲਦੀ ਜਲਦੀ ਮਹਾਂਪੁਰਸ਼ਾਂ ਦੇ ਕੱਪੜੇ ਫੋਲਣ ਲੱਗ ਪਿਆ ਪੈਸਾ ਤਾਂ ਕੋਈ ਨਾ ਨਿਕਲਿਆ ਪਰ ਆਲੂਆਂ ਦੇ ਚਾਰ ਪਰੌਂਠੇ ਨਿਕਲ ਆਏ ਇਹਨੇ ਸੋਚਿਆ ਚਲੋ ਜੋ ਮਿਲਿਆ ਉਹ ਹੀ ਸਹੀ ਇਹਨੇ ਜਲਦੀ ਜਲਦੀ ਇੱਕ ਆਲੂਆਂ ਵਾਲਾ ਪਰੌਂਠਾ ਖਾ ਲਿਆ ਤੇ ਤਿੰਨ ਉਸੇ ਤਰ੍ਹਾਂ ਬੰਨ ਦਿੱਤੇ ਮਹਾਂਪੁਰਸ਼ ਇਸ਼ਨਾਨ ਕਰਕੇ ਬਾਹਰ ਨਿਕਲੇ ਕੱਪੜੇ ਪਾਏ ਕਹਿਣ ਲੱਗੇ ਆ ਭਾਈ ਤੈਨੂੰ ਵੀ ਭੁੱਖ ਲੱਗੀ ਹੋਣੀ ਹੈ ਚਾਰ ਪਰੌਂਠੇ ਨੇ ਦੋ ਤੂੰ ਖਾ ਲੈ ਦੋ ਮੈਂ ਖਾ ਲੈ ਜਦੋਂ ਪੌਣਾ ਖੋਲਿਆ ਤੇ ਪਰੌਂਠੇ ਤਿੰਨ ਨਿਕਲੇ ਮਹਾਂਪੁਰਸ਼ ਕਹਿਣ ਲੱਗੇ ਭਾਈ ਪਰੌਂਠੇ ਤੇ ਚਾਰ ਸੀਗੇ ਇੱਕ ਪਰੌਂਠਾ ਤੂੰ ਤੇ ਨਹੀਂ ਖਾਦ ਇਹ ਲਾਲਚੀ ਕਹਿਣ ਲੱਗਾ ਮਹਾਂਪੁਰਸ਼ ਮੈਨੂੰ ਤੇ ਪਤਾ ਹੀ ਨਹੀਂ ਕਿ ਤੁਹਾਡੇ ਕੋਲ ਪਰੌਂਠੇ ਵੀ ਹੈਗੇ ਮਹਾਂਪੁਰਸ਼ ਕਹਿਣ ਲੱਗੇ ਹੋਰ ਕੋਈ ਆਇਆ ਨਹੀਂ ਤੇਰੇ ਬਗੈਰ ਕੌਣ ਖਾ ਸਕਦਾ ਸੱਚ ਦੱਸ ਪਰੌਂਠਾ ਤੂੰ ਹੀ ਖਾਦਾ ਹੈ ਕਹਿਣ ਲੱਗਾ ਮਹਾਂਪੁਰਸ਼ ਕਮਾਲ ਹੋ ਗਈ ਮੈਂ ਤਾਂ ਪਰੌਂਠਾ ਦੇਖਿਆ ਹੀ ਨਹੀਂ ਤੇ ਖਾਣਾ ਕਿੱਥੋਂ ਮਹਾਂਪੁਰਸ਼ ਸਮਝ ਗਏ ਕਿ ਪਰੌਂਠਾ ਜ਼ਰੂਰ ਇਹਨੇ ਖਾਦਾ ਤੇ ਉਹ ਲਾਲਚੀ ਵੀ ਸਮਝ ਗਿਆ ਕਿ ਮਹਾਂਪੁਰਸ਼ਾਂ ਨੂੰ ਪਤਾ ਲੱਗ ਗਿਆ ਕਿ ਮੈਂ ਪਰੌਂਠਾ ਖਾਦਾ ਪਰ ਕਹਿਣ ਲੱਗਾ ਇਹ ਜੋ ਵੀ ਕਰ ਲੈਣ ਮੈਂ ਕਿਹੜਾ ਮੰਨਣਾ ਹੈ ਕਿ ਪਰੌਂਠਾ ਮੈਂ ਖਾਦਾ ਉਹ ਪਰੌਂਠੇ ਖਾ ਕੇ ਅਗਾਂਹ ਤੁਰ ਪਏ ਨਦੀ ਪਾਰ ਕਰਨੀ ਸੀ ਤੇ ਮਹਾਂਪੁਰਸ਼ ਕਹਿਣ ਲੱਗੇ ਭਾਈ ਸੱਚ ਦੱਸ ਜੇ ਤੂੰ ਸੱਚ ਨਾ ਬੋਲਿਆ ਤੇ ਆਪਾਂ ਦੋਵੇਂ ਡੁੱਬ ਜਾਵਾਂਗੇ ਨਦੀ ਪਾਰ ਕਰਨੀ ਹੈ ਸੱਚ ਦੱਸ ਪਰੌਂਠਾ ਤੂੰ ਖਾਦਾ ਇਹਨੇ ਕਹਿਣ ਲੱਗਾ ਮਹਾਂਪੁਰਸ਼ ਕਮਾਲ ਹੋ ਗਈ ਜਦ ਮੈਂ ਪਰੌਂਠਾ ਦੇਖਿਆ ਹੀ ਨਹੀਂ ਤੇ ਖਾਣਾ ਕਿੱਥੋਂ ਸੀ ਨਦੀ ਪਾਰ ਕਰ ਲਈ
महापुरुष कह लगे बड़ाई ठीठ है, ये मनदा ही नहीं। ते लालची अंदरों अंदरी हसदा जांदा है, कहंदा महापुरुषो लालो जिन्ना जोर लाना है, मैं केड़ा मनना है कि परौंठा मैं खादा। और अगे गए जंगल आया, जंगल नू अग लगी सी। महापुरुष कहन लगे भाई अग लगी, जे झूठ बोलिया आपा दोनों सड़ जावांगे, हुण तां दस दे परौंठा तू ही खादा है। कहन लगा महापुरुषो रब दी सौ, मैं परौंठा देखे नहीं ते खाना कित्थों सी। अग भी पार कर ली। महापुरुष कहन लगे ए तां बड़ा ही ढीठ निकले, मनदा ही नहीं। ते ओ भी कही जांदा महापुरुषो लालो हां जोर जिन्ना लाना, मैं केड़ा मनना है। अगे एक माया दा ढेर आया, महापुरुषा ने उस माया दे तीन हिस्से कीते। ते ओ ठग कहन लगा महाराज आदमी आपां दो आ, ते माया दे तीन हिस्से क्यों कीते ने? ते महापुरुष कहन लगे भाई एक हिस्सा ते तेरा ते एक मेरा, ते एक हिस्सा ओदा जिन्हें वो परौंठा खादा सी। जे वो इत्थे होंदा ते अपना हिस्सा वह भी ले लैंदा। ते जदों ए सुनिया ते छाल मार के उस ढेर ते जा पे, नाले माया फड़ ली ते नाले कहंदा महापुरुषो मारो भावे रखो, ये ढेर मैनू दे दियो क्योंकि वह परौंठा मैं ही खादा सी। ते महापुरुष कहन लगे भाई इस माया ने ते तेरे नाल नहीं जाना, जदू तेनू सच बोलन वास्ते कहा ते रब दी सौं खा गए, माया दा सवाल आया ते सच बोल पिया, पर ए माया तेरे नाल नहीं जानी, ए कल खत्म हो सकती है पर परमेश्वर दा नाम ओ ता कदी भी खत्म नहीं होंदा। भाई इस वास्ते कल मैं राम नाम सार इस कलयुग विच उस परमेश्वर दे नाम ने ही तेरी सहायता करनी है, होर किसी ने भी तेरी बाह नहीं फड़नी।

ਉੱਥੇ ਇੱਕ ਘੜੀ ਬਹਿ ਕੇ ਸਤਸੰਗ ਕੀਤਾ ਔਰ ਨਰਕਾਂ ਦੇ ਜੀਆਂ ਨੂੰ ਮੁਕਤ ਕਰਾਇਆ। ਤਾਂ ਹੀ ਆਖਿਆ ਧੰਨ ਧੰਨ ਰਾਜਾ ਜਨਕ ਹੈ ਜਿਨ ਸਿਮਰਨ ਕੀਓ ਵਿਵੇਕ, ਏਕ ਘੜੀ ਕੇ ਸਿਮਰਨੇ ਪਾਪੀ ਤਰੇ ਅਨੇਕ। ਇੱਕ ਘੜੀ ਦੇ ਸਿਮਰਨ ਦੇ ਨਾਲ ਜੋ ਰਾਜੇ ਜਨਕ ਨੇ ਮਨ ਕਰਕੇ ਉੱਥੇ ਕੀਤਾ, ਪ੍ਰਭੂ ਦੇ ਚਰਨਾਂ ਨਾਲ ਜੁੜ ਕੇ ਆਖਿਆ, ਨਰਕਾਂ ਦੇ ਨਰਕ ਖਾਲੀ ਹੋ ਗਏ ਉਸ ਜਪਣ ਵਾਲੇ ਦੀ ਸਦਕੇ। ਕਿਉਂਕਿ ਜਿਸ ਵੇਲੇ ਨਾਮ ਨੂੰ ਇੱਕ ਪੱਲੜੇ ਵਿੱਚ ਰੱਖਿਆ ਧਰਮ ਰਾਜ ਨੇ, ਸਤਸੰਗ ਦੀ ਇੱਕ ਘੜੀ ਨੂੰ ਇੱਕ ਪੱਲੜੇ ਵਿੱਚ ਰੱਖਿਆ ਤੇ ਨਰਕਾਂ ਦੇ ਪਾਪੀਆਂ ਦੇ ਪਾਪਾਂ ਨੂੰ ਦੂਜੇ ਪੱਲੜੇ ਵਿੱਚ, ਤੇ ਨਾਮ ਦੇ ਤੁਲ ਉਹ ਪਾਪ ਨਾ ਤੁਲ ਸਕੇ। ਸਾਧ ਸੰਗਤ ਬੋਲੋ ਸ੍ਰੀ ਸਾਈ ਨਾਮ ਅਮੋਲ, ਕੀਮ ਨਾ ਕੋਈ ਜਾਣ ਦੋ। ਆਖਿਆ ਸਾਈ ਦਾ ਨਾਮ ਏਡਾ ਅਮੋਲ ਹੈ, ਇਹਦੀ ਕੋਈ ਕੀਮਤ ਨਹੀਂ ਪਾ ਸਕਦਾ, ਇਸ ਨੂੰ ਕੋਈ ਤੋਲ ਨਹੀਂ ਸਕਦਾ। ਤਾਂ ਉਹ ਰਾਜੇ ਜਨਕ ਦੇ ਦਰਬਾਰ ਵਿੱਚ ਜਿਸ ਵੇਲੇ ਗੁਰੂ ਨਾਨਕ ਦੇ ਗੁਣਵਾਨ ਹੋ ਰਹੇ ਸਨ, ਤੇ ਇੱਕ ਰਿੱਖੀ ਨੇ ਆਖਿਆ, ਗੁਰੂ ਨਾਨਕ ਕਲਯੁਗ ਵਿੱਚ ਆਏਗਾ? ਤੇ ਕਿਆ ਰਾਜਾ ਜਨਕ ਜੀ, ਅਸੀਂ ਗੁਰੂ ਨਾਨਕ ਦੇ ਦਰਸ਼ਨ ਕਰ ਸਕਾਂਗੇ? ਆਖਿਆ, ਕਿਉਂ ਨਹੀਂ, ਤੂੰ ਸਵਾਸ ਦਸਮ ਦੁਆਰ ਤੇ ਚੜਾ ਲੈ ਤੇ ਅਸੀਂ ਤੈਨੂੰ ਇੱਕ ਮੱਠ ਵਿੱਚ ਪਾ ਦਿੰਦੇ ਹਾਂ, ਤੇ ਧਰਤੀ ਪੁੱਟ ਕੇ ਤੈਨੂੰ ਉਸ ਧਰਤੀ ਵਿੱਚ ਦੱਬ ਦਿੰਦੇ ਹਾਂ। ਜਦੋਂ ਕਲਯੁਗ ਆਵੇਗਾ, ਕਲਯੁਗ ਦਾ ਸਮਾਂ, ਤੇ ਗੁਰੂ ਨਾਨਕ ਨਿਰੰਕਾਰ ਗੁਰੂ ਨਾਨਕ ਬਣ ਕੇ ਸੰਸਾਰ ਤੇ ਆਏਗਾ, ਤੇ ਰਿੱਖੀ ਨੇ ਆਖਿਆ, ਮੈਂ ਗੁਰੂ ਨਾਨਕ ਨੂੰ ਕਿਵੇਂ ਲੱਭਾਂਗਾ? ਤਾਂ ਰਾਜਾ ਜਨਕ ਕਹਿਣ ਲੱਗਾ, ਤੈਨੂੰ ਗੁਰੂ ਨਾਨਕ ਨੂੰ ਲੱਭਣ ਦੀ ਲੋੜ ਨਹੀਂ, ਗੁਰੂ ਨਾਨਕ ਆਪੇ ਹੀ ਤੈਨੂੰ ਲੱਭ ਲਏਗਾ। ਸਾਧ ਸੰਗਤ ਬੋਲੋ ਸ੍ਰੀ। ਤੇ ਜਦੋਂ ਫਿਰ ਸਮਾਂ ਬਦਲ

ਸਰਬੱਤ ਸੰਗਤ ਨੇ ਸ਼ਾਮ ਦੇ ਕੀਰਤਨ ਚ ਹਾਜ਼ਰੀਆਂ ਭਰ ਕੇ ਬੜੇ ਅਦਬ ਦੇ ਨਾਲ, ਸਤਿਕਾਰ ਦੇ ਨਾਲ, ਸ਼ਰਧਾ ਦੇ ਨਾਲ, ਭਾਵਨਾ ਦੇ ਨਾਲ ਗੁਰੂ ਕੇ ਕੀਰਤਨ ਚ ਹਾਜ਼ਰੀ ਭਰੀ ਹੈ। ਤੇ ਇਹ ਜੋ ਰਾਗ ਹੈ ਔੜਵ ਜਾਤੀ ਦਾ ਰਾਗ ਸੀ ਪਿੰਨ ਛੜਜ, ਤੇ ਪੰਜ ਸਵਰ ਦਾ ਰਾਗ। ਪੰਜ ਸਵਰ ਦੇ ਰਾਗ ਮੁਸ਼ਕਲ ਹੁੰਦੇ ਨੇ ਗਾਇਨ ਵਿੱਚ, ਇਹ ਆਪ ਜੀ ਨੇ ਰਾਗ ਸਰਵਣ ਕੀਤਾ ਹੈ। ਤੇ ਸਤਿਗੁਰ ਪਾਤਸ਼ਾਹ ਜੀ ਦੀ ਬਖਸ਼ਿਸ਼ ਦੁਆਰਾ ਜੋ ਸੰਗੀਤ ਨੂੰ ਜਾਣਨ ਵਾਲੇ ਸਰੋਤੇ ਨੇ, ਸੰਗੀਤ ਦੇ ਰਾਗ ਨੂੰ ਸਮਝਣ ਵਾਲੇ ਉਹ ਬੈਠੇ ਹਨ, ਜਿਸ ਤਰ੍ਹਾਂ ਕਬੀਰ ਸੁਖਜਿੰਦਰ ਸਿੰਘ ਜੀ, ਹਰਜਿੰਦਰ ਸਿੰਘ ਜੀ, ਉਹਨਾਂ ਨੇ ਅੰਮ੍ਰਿਤ ਵੇਲੇ ਵੀ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਰਿਕਾਰਡ ਕੀਤੇ ਸਨ ਸੀਡੀ ਵਿੱਚ। ਤੋ ਇਹ ਸਤਿਗੁਰ ਪਾਤਸ਼ਾਹ ਜੀ ਦੀ ਜੋ ਕੀਰਤਨ ਦੀ ਦਾਤ ਹੈ, ਇਹ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ, ਧੰਨ ਗੁਰੂ ਨਾਨਕ ਪਾਤਸ਼ਾਹ ਜੀ, ਗੁਰੂ ਸਾਹਿਬਾਂ ਨੇ ਆਪ ਕੀਰਤਨ ਕਰਕੇ ਤੇ ਸਾਨੂੰ ਜਾਚ ਦੱਸੀ ਹੈ, ਢੰਗ ਦੱਸਿਆ, ਤਰੀਕਾ ਦੱਸਿਆ ਹੈ ਕਿ ਕਿਸ ਤਰ੍ਹਾਂ ਕੀਰਤਨ ਕਰਨਾ ਹੈ। ਤੋ ਉਹ ਜੋ ਪੁਰਾਤਨ ਮਰਜ਼ਾਦਾ ਹੈ, ਪੁਰਾਤਨ ਰੀਤ ਰਤਨਾਵਲੀ ਹੈ, ਜੋ ਪਰੰਪਰਾ ਹੈ ਸਤਿਗੁਰੂ ਪਾਤਸ਼ਾਹ ਜੀ, ਉਹ ਇਹੀ ਹੈ ਕਿ ਸਭ ਤੋਂ ਪਹਿਲਾਂ ਜੋ ਹੈ ਸਤਿਗੁਰੂ ਪਾਤਸ਼ਾਹ ਜੀ ਦੀ ਬਖਸ਼ਿਸ਼ ਦੁਆਰਾ ਜੋ ਰਾਗ ਹਨ, ਜੋ ਸਤਿਗੁਰੂ ਪਾਤਸ਼ਾਹ ਜੀ ਨੇ ਉਚਾਰਨ ਕੀਤੇ ਹਨ। ਸਤਿਗੁਰੂ ਪਾਤਸ਼ਾਹ ਜੀ ਨੇ ਸਾਨੂੰ 31 ਰਾਗ ਮੁੱਖ ਬਖਸ਼ਿਸ਼ ਕੀਤੇ ਹਨ। ਸ੍ਰੀ ਰਾਗ ਤੋਂ ਸਤਿਗੁਰੂ ਪਾਤਸ਼ਾਹ ਜੀ ਨੇ ਰਾਗਾਂ ਦੀ ਤਰਤੀਬ ਰੱਖੀ ਹੈ। ਸ੍ਰੀ ਰਾਗ ਮਾਝ ਗੌੜੀ ਆਸਾ ਸੰਗ ਭਈ ਬੌਰੀ ਗੁਜਰੀ ਗੰਧਾਰੀ ਤੇ ਬਿਹਾਗੜਾ ਸੁਹਾਇਓ ਹੈ ਵਡਹੰਸ ਸੁਰ ਧਨਾਸਰੀ ਏ ਜੈਤਸਰੀ ਟੋਡੀ ਤੇ ਬੈਰਾੜੀ ਤਲੰਗ ਸੂਹੀ ਸਾਇਓ ਹੈ ਬਿਲਾਵਲ ਗਾਉਂਡ ਰਾਮਕਲੀ ਨਟ ਅਤੇ ਮਾਲੀ ਗੌੜਾ ਮਾਰੂ ਤੇ ਤੁਖਾਰੀ ਕੈਦਾਰਾ ਪੈਰੋਂ ਪਾਇਓ ਹੈ ਬਸੰਤ ਸਾਰਗ ਮਲਾਰ ਕਾਂਧੜਾ ਕਲਿਆਣ ਪ੍ਰਭਾਤੀ ਤੇ ਬੇਭਾਸ ਜਾਜਾਵੰਤੀ ਗੁਣ ਗਾਇਓ ਹੈ। ਇਹ ਸਤਿਗੁਰੂ ਪਾਤਸ਼ਾਹ ਜੀ ਨੇ ਸਾਨੂੰ ਰਾਗ ਬਖਸ਼ਿਸ਼ ਕੀਤੇ ਹਨ ਤੇ ਇਹ ਰਾਗ ਪਾਤਸ਼ਾਹ ਜੀ ਨੇ ਆਪ ਗਾਇਨ ਕਰਕੇ ਫਿਰ ਸਾਨੂੰ ਢੰਗ ਦੱਸਿਆ ਕਿ ਇਸ ਤਰ੍ਹਾਂ ਗਾਉਣੇ ਹਨ। ਤੋ ਆਓ ਇੱਕ ਰੀਤ ਜੋ ਹੈ ਉਹ ਬਿਹਾਗੜਾ ਰਾਗ ਦੀ ਬੜੇ ਪਿਆਰ ਨਾਲ ਸਰਵਣ ਕਰੋ।

ਅਤ ਪ੍ਰੀਤਮ ਮਨ ਮੋਹਣਾ ਘੱਟ ਸੋਹਣਾ ਪ੍ਰਾਨ ਅਧਾਰਾ ਰਾਮ। ਇਹ ਰਾਗ ਬਿਹਾਗੜਾ ਦਾ ਸਤਿਗੁਰ ਪਾਤਸ਼ਾਹ ਜੀ ਦਾ ਪਾਵਨ ਸ਼ਬਦ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਉਚਾਰਨ ਕੀਤਾ ਹੈ। ਰਾਗ ਵੀ ਬਿਹਾਗੜਾ ਹੀ ਆਪ ਜੀ ਨੇ ਸਰਵਣ ਕੀਤਾ ਹੈ। ਇੱਕ ਬੰਦਿਸ਼ ਰੀਤ ਜੋ ਹੈ ਪੁਰਾਤਨ ਮਾਨਯੋਗ ਸਤਿਕਾਰਯੋਗ ਸਾਡੇ ਪਿਤਾ ਜੀ ਗਾਇਨ ਕਰਦੇ ਨੇ, ਤੋ ਆਓ ਇਹ ਰੀਤ ਰਾਗ ਬਿਹਾਗ ਦੀ ਹੈ, ਹੁਣੇ ਯਾਦ ਆਈ ਹੈ, ਆਓ ਬੜੇ ਪਿਆਰ ਨਾਲ ਸਰਵਣ ਕਰੋ।

ਸਾਧ ਸੰਗਤ ਜੀ, ਹੁਣ ਅਸੀਂ ਪਹਿਲਾ ਸ਼ਬਦ ਰਾਗ ਗੁਜਰੀ ਵਿੱਚ ਸ਼ਬਦ ਹੈ ਕੇਵਲ ਰਾਮ ਨਾਮ ਮਨੋਰਮੰ ਬਦ ਅੰਮ੍ਰਿਤ ਤਤ ਮਯੰ ਨਾ ਤਨੋਤ ਜਸ ਰਣੇਨ ਜਨਮ ਜਰਾਦ ਮਰਣ ਭਯੰ। ਸੋ ਸਾਧ ਸੰਗਤ ਜੀ, ਇਹ ਸ਼ਬਦ ਸੰਸਕ੍ਰਿਤ ਵਿੱਚ ਹੈ। ਅਸੀਂ ਆਪਣੇ ਉਸਤਾਦ ਜੀ ਡਾਕਟਰ ਗੁਨਾਮ ਸਿੰਘ ਜੀ ਕੋਲੋਂ ਸਿੱਖਿਆ ਤੇ ਥੋੜੀ ਬਹੁਤ ਸਰਚ ਕੀਤੀ ਇਸ ਸ਼ਬਦ ਦੇ ਬਾਰੇ, ਤੇ ਇਹ ਸ਼ਬਦ ਜਿੰਨਾ ਕੁ ਇਸ ਬਾਰੇ ਪੜ੍ਹੇ ਗਈ ਅਸੀਂ ਮਨ ਵਿੱਚ ਬਹੁਤ ਬਹੁਤ ਹੀ ਬੈਰਾਗ ਆਈ ਗਿਆ। ਸੋ ਆਪ ਜੀ ਸਾਰਿਆਂ ਨਾਲ ਇਹ ਜ਼ਰੂਰ ਸ਼ੇਅਰ ਕਰਨਾ ਚਾਹਾਂਗੇ ਕਿ ਇਹ ਸ਼ਬਦ ਜਿਹੜਾ ਹੈ ਇਹ ਭਗਤ ਸ਼੍ਰੀ ਜੈਦੇਵ ਮਹਾਰਾਜ ਜੀ ਦਾ ਉਚਾਰਿਆ ਹੋਇਆ। ਸੋ ਜੈਦੇਵ ਮਹਾਰਾਜ ਜੀ ਨੂੰ ਸੰਗਤ ਨੇ ਪੁੱਛਿਆ ਕਿ ਸਾਨੂੰ ਸਾਰੇ ਹੀ ਪ੍ਰੇਰਣਾ ਦਿੰਦੇ ਹਨ ਕਿ ਅਸੀਂ ਕਿਸੇ ਕਦੇ ਕਿਸ ਨੂੰ ਮੰਨੀਏ, ਕਦੇ ਕਿਸੇ ਨੂੰ ਪੂਜੀਏ, ਕਦੇ ਕਿਸੇ ਨੂੰ ਵਰਸ਼ਿਪ ਕਰੀਏ, ਕਿਹਨੂੰ ਅਸੀਂ ਵਰਸ਼ਿਪ ਕਰੀਏ ਜਿਹਦੇ ਨਾਲ ਅਸੀਂ ਇਸ ਜੰਮਣ ਮਰਨ ਦੇ ਖੇੜੇ ਨਾਲੋਂ ਬਚ ਸਕਦੇ ਹਾਂ, ਮਨ ਦੀ ਹੋਰ ਮਨ ਵਿੱਚ ਪੀਸ ਆ ਜਾਵੇ, ਸ਼ਾਂਤੀ ਆ ਜਾਵੇ। ਤਾਂ ਇਹ ਸ੍ਰੀ ਜੈਦੇਵ ਮਹਾਰਾਜ ਜੀ ਨੇ ਸ਼ਬਦ ਉਚਾਰਿਆ ਕੇਵਲ ਰਾਮ ਨਾਮ ਮਨੋਰਮੰ ਬਦ ਅੰਮ੍ਰਿਤ ਤਤ ਮਯੰ। ਤੂੰ ਸਿਰਫ ਵਾਹਿਗੁਰੂ ਜੀ ਦਾ ਨਾਮ ਜਪ, ਨਾ ਦਨੋਤ ਜਸ ਸਿਮਰਣੇਨ ਜਨਮ ਜਰਾਦ ਮਰਨ ਭਯੰ। ਜਿਸ ਨੂੰ ਅਰਾਧਣ ਨਾਲ ਤੇਰੀ ਪੈਦਾਇਸ਼, ਬੁੜੇਪੇ ਅਤੇ ਮੌਤ ਦਾ ਡਰ ਸਭ ਖਤਮ ਹੋ ਜਾਏਗਾ। ਸੋ ਸਾਧ ਸੰਗਤ ਜੀ, ਅਸੀਂ ਪ੍ਰੈਕਟਿਸ ਕੀਤੀ ਬਹੁਤ, ਅੱਖਰ ਥੋੜੇ ਜਿਹੇ ਔਖੇ ਹੈ ਤੇ ਸਾਰਿਆਂ ਕੋਲੋਂ ਪਹਿਲੇ ਹੀ ਮਾਫੀ ਮੰਗ ਲੈਂਦੇ ਹਾਂ, ਪਰ ਇਹ ਵੀ ਆਪ ਜੀ ਕੋਲੋਂ ਆਸ਼ਾ ਕਰਦੇ ਹਾਂ ਕਿ ਆਪ ਜੀ ਸਾਰ ਹੀ ਸਾਡਾ ਸਾਥ ਨਿਭਾਉਣਾ ਜੀ। ਸੋ ਆਓ ਜੀ, ਰਾਗ ਗੁਜਰੀ ਵਿੱਚ ਸ੍ਰੀ ਜੈਦੇਵ ਮਹਾਰਾਜ ਜੀ ਦਾ

ਦੁਰਮਤੀ ਆਪਣੇ ਸਾਰੇ ਹੀ ਬੁਰੇ ਕੰਮ ਨੂੰ ਛੱਡ ਕੇ, ਦੁਰਮਤੀ ਬੁਰੀ ਮਤ ਨੂੰ ਛੱਡ ਕੇ ਭੱਜ ਚੱਕਰ ਥਰ ਵਾਹਿਗੁਰੂ ਜੀ ਕੋਲ, ਵਾਹਿਗੁਰੂ ਜੀ ਦੀ

ਬਾਹਮਣ ਮੰਦਰ ਦੇ ਪੁਜਾਰੀ ਨੂੰ ਕਿ ਧੰਨਾ ਗਾਵਾਂ ਨੂੰ ਚਰਾਉਣ ਵਾਸਤੇ ਜਦੋਂ ਘਰੋਂ ਜਾਂਦਾ ਤਾਂ ਰਸਤੇ ਵਿੱਚ ਇੱਕ ਮੰਦਰ ਪੈਂਦਾ। ਧੰਨਾ ਦੇਖਦਾ ਮੰਦਰ ਦਾ ਪੁਜਾਰੀ ਪੱਥਰ ਦੀਆਂ ਮੂਰਤੀਆਂ ਦੀ ਪੂਜਾ ਕਰਦਾ, ਉਹਨਾਂ ਨੂੰ ਨਵਾਉਂਦਾ, ਉਹਨਾਂ ਦੀ ਆਰਤੀ ਕਰਦਾ। ਧੰਨਾ ਬੜਾ ਹੈਰਾਨ ਹੁੰਦਾ।

ਡਿੱਠਾ ਡਿੱਠਾ ਕਹਿੰਦੇ ਨੇ ਦੇਖਣਾ ਤੰਨਾ ਰੋਜ ਦੇਖਦਾ ਕਿ ਇਹ ਪੰਡਿਤ ਪੱਥਰ ਦੀਆਂ ਮੂਰਤੀਆਂ ਨੂੰ ਨਵਾਉਂਦਾ ਪੁੱਛੇ ਬਾਹਮਣ ਆਖ ਸੁਣਾਵੇ ਤੇ ਇੱਕ ਦਿਨ ਤੰਨੇ ਨੇ ਪੁੱਛਿਆ ਹੈ ਪੰਡਿਤ ਜੀ ਤੁਸੀਂ ਇਹਨਾਂ ਪੱਥਰ ਦੀਆਂ ਮੂਰਤੀਆਂ ਨੂੰ ਨਵਾਉਂਦੇ ਹੋ ਇਹਨਾਂ ਦੀ ਆਰਤੀ ਕਰਦੇ ਹੋ ਇਹਦਾ ਫਾਇਦਾ ਕੀ ਹੈ ਤੰਨਾ ਪੁੱਛਦਾ ਹੈ।

ਕਿਉਂ ਨਾ ਪੁਜਾਰੀ ਕੋਲੋਂ ਇੱਕ ਠਾਕੁਰ ਮੈਂ ਲੈ ਲਵਾਂ। ਹੋ ਸਕਦਾ ਮੇਰੀ ਗਰੀਬੀ ਕੱਟੀ ਜਾਵੇ। ਧੰਨਾ ਸੀ ਭੋਲਾ ਅਨਪੜ੍ਹ। ਧੰਨਾ ਕਹਿਣ ਲੱਗਾ, ਚੰਗਾ ਫਿਰ ਪੰਡਿਤ ਜੀ, ਇਸ ਤਰ੍ਹਾਂ ਕਰੋ, ਇੱਕ ਠਾਕੁਰ

ਆਪਣਾ ਕੰਮ ਕਰ। ਇਹ ਕੋਈ ਮਖੌਲ ਹੈ? ਮੰਦਿਰ ਵਿੱਚ ਮੂਰਤੀ ਚੁੱਕ ਕੇ ਮੈਂ ਤੈਨੂੰ ਦੇ ਦਿਆਂ, ਪਰ ਜਿਹੜਾ ਧਰਨਾ ਹੈ ਇਹਦੇ ਮਨ ਵਿੱਚ ਇਹ ਗੱਲ ਬੈਠ ਗਈ ਕਿ ਸੇਵਾ ਕਰਨ

ਜੇ ਕੋਈ ਮਖੌਲ ਥੋੜਾ ਕਿ ਤੈਨੂੰ ਮੰਦਿਰ ਵਿੱਚੋਂ ਮੂਰਤੀ ਚੁੱਕ ਕੇ ਦੇ ਦੇ। ਧੰਨੇ ਨੇ ਬੜੀਆਂ ਮਿੰਨਤਾਂ ਕੀਤੀਆਂ ਪਰ ਪੁਜਾਰੀ ਨਾ ਮੰਨੇ ਤੇ ਧੰਨਾ ਸੀ ਜੱਟ। ਧੰਨੇ ਨੂੰ ਚੜ ਗਿਆ ਗੁੱਸਾ ਤੇ ਗੁੱਸੇ ਚ ਧੰਨਾ ਕਹਿਣ ਲੱਗਾ, ਦੇਖੋ ਪੰਡਤਾ, ਹੁਣ ਤੱਕ ਤੇ ਮੈਂ ਹੱਥ ਜੋੜੇ ਨੇ, ਤੂੰ ਮੰਨਿਆ ਨੀ, ਸਿੱਧੀ ਤਰ੍ਹਾਂ ਇੱਕ ਠਾਕੁਰ ਦੇ ਦੇ। ਜੇ ਮੈਨੂੰ

ਇਹ ਪੁਜਾਰੀ ਤੰਨੇ ਨੂੰ ਕਹਿ ਕੇ ਕਿ ਤੰਨਿਆ ਮੈਂ ਤੈਨੂੰ ਠਾਕੁਰ ਦੇਣਾ ਮੰਦਰ ਦੇ ਪਿਛਵਾੜੇ ਚਲਾ ਗਿਆ ਬਾਹਰ ਡਿੱਗਾ ਹੋਇਆ।

ਉਹ ਪੁਜਾਰੀ ਪੱਥਰ ਦੀਆਂ ਮੂਰਤੀਆਂ ਦੀ ਪੂਜਾ ਕਰਦਾ ਪਰ ਪੱਥਰ ਸਮਝਦਾ ਤੇ ਧਰਨੇ ਨੂੰ ਉਸ ਪੁਜਾਰੀ ਨੇ ਕੋਈ ਮੂਰਤੀ ਨਹੀਂ ਦਿੱਤੀ ਬਾਹਰੋਂ ਇੱਕ ਪੱਥਰ ਚੁੱਕ ਕੇ ਦਿੱਤਾ ਪਰ ਧਰਨੇ ਦੀ ਭਾਵਨਾ ਉਸ ਧਰਨੇ ਨੇ ਉਸ ਪੱਥਰ ਨੂੰ ਠਾਕੁਰ ਸਮਝ ਕੇ

ਧਰਤੀਆਂ ਸਭ ਕੁਝ ਖਾਂਦੀਆਂ ਨੇ ਤੇ ਧੰਨਾ ਵੀ ਕਹਿੰਦਾ ਠਾਕੁਰ ਰੋਟੀ ਖਾ। ਠਾਕੁਰ ਮੈਨੂੰ ਇਹ ਨਹੀਂ ਪਤਾ ਆਰਤੀ ਕਿਵੇਂ ਕਰੀ ਦੀ, ਮੈਨੂੰ ਇਹ ਨਹੀਂ ਪਤਾ ਅਰਦਾਸ ਕਿਵੇਂ ਕਰੀ ਦੀ, ਪਰ ਠਾਕੁਰ ਮੇਰੇ ਮਨ ਵਿੱਚ ਪਿਆਰ ਬੜਾ ਹੈ, ਕਿਰਪਾ ਕਰ ਤੇ ਰੋਟੀ ਖਾ ਲੈ। ਹੱਥ ਜੋੜਦਾ ਤੰਨਾ, ਮਿੰਨਤਾਂ ਕਰਦਾ ਮਤ।

ਧਰਨਾ ਵੀ ਹੁਣ ਜਿੱਦ ਤੇ ਆ ਗਿਆ। ਕਹਿਣ ਲੱਗਾ ਠਾਕੁਰ, ਤਿੰਨ ਦਿਨ ਹੋ ਗਏ ਨੇ ਅਰਦਾਸਾਂ ਕਰਦੇ ਆ, ਹੱਥ ਜੋੜਦੇ ਆ, ਤੂੰ ਨਹੀਂ ਆਇਆ। ਜੇ ਤੇਰੀ ਜਿੱਦ ਹੈ, ਪੜਿਆ ਲਿਖਿਆ ਦੇ ਹੱਥੋਂ, ਪੰਡਤਾਂ ਦੇ ਹੱਥੋਂ ਖਾਣਾ, ਤੇ ਮੇਰੀ ਵੀ ਫਿਰ ਜਿੱਦ ਹੈ। ਮੈਂ ਵੀ ਜੱਟ ਆ, ਇੱਥੇ ਰੱਖ ਕੇ ਆਪਣੇ ਹੱਥਾਂ ਨਾਲ ਤੈਨੂੰ ਰੋਟੀ ਖਵਾਣੀ। ਯਾਦ ਰੱਖ, ਜੇ ਤੂੰ ਰੋਟੀ ਨਹੀਂ ਖਾਣੀ ਤੇ ਮੈਂ ਵੀ ਨਹੀਂ ਖਾਣੀ, ਪਾਣੀ ਨਹੀਂ ਪੀਣਾ। ਐ ਠਾਕੁਰ, ਜਦੋਂ ਤੱਕ ਤੂੰ ਰੋਟੀ ਨਹੀਂ ਖਾਏਗਾ।

ਜੇ ਦੇਖਣਾ ਹੈ ਉਸ ਨੂੰ ਤੇ ਭਗਤ ਧੰਨੇ ਵਰਗਾ ਆਪਣਾ ਮਨ ਬਣਾ ਲਓ। ਕਦੀ ਕਿਹਾ ਕਿਸੇ ਨੇ ਐ ਠਾਕੁਰ ਐ ਸਤਿਗੁਰੂ ਐ ਰੋਟੀ ਪਈ ਜਦ ਤੱਕ ਤੂੰ ਨਹੀਂ ਖਾਵੇਂਗਾ ਅਸੀਂ ਨਹੀਂ ਖਾਏਗਾ। ਜਦ ਕਦੀ ਕਿਹਾ ਨਹੀਂ, ਉਹਨੂੰ ਮਿਲਣ ਦੀ ਕੋਸ਼ਿਸ਼ ਨਹੀਂ ਕੀਤੀ ਤੇ ਸਾਨੂੰ ਉਹ ਰੱਬ ਉਹ ਸਤਿਗੁਰੂ ਕਿਸ ਤਰ੍ਹਾਂ ਮਿਲੇਗਾ। ਐ ਧੰਨਾ ਬੈਠਾ ਕਹਿਣ ਲੱਗਾ ਠਾਕੁਰ ਫੈਸਲਾ ਕਰ ਲਿਆ ਜੇ ਤੂੰ ਨਹੀਂ ਖਾਣੀ ਤੇ ਮੈਂ ਵੀ ਰੋਟੀ ਨਹੀਂ ਖਾਣੀ। ਜਦ ਮਨ ਵਿਚ ਇਹ ਧਾਰ ਲਿਆ ਤਾਂ ਉਸ ਪਰਮੇਸ਼ਵਰ ਨੂੰ ਆਣਾ ਪਿਆ, ਪਰਤੱਖ ਹੋ ਕੇ ਧੰਨੇ ਦੇ ਸਾਹਮਣੇ ਬੈਠ ਗਏ।

ਅੱਖਾਂ ਵਿੱਚ ਪਿਆਰ ਧੰਨੇ ਵਾਸਤੇ, ਮਨ ਵਿੱਚ ਵੀ ਪਿਆਰ ਤੇ ਕਹਿੰਦੇ ਨੇ ਧੰਨਿਆ ਤੂੰ ਤਿੰਨਾਂ ਦਿਨਾਂ ਦਾ ਭੁੱਖਾ ਹੈ, ਤੂੰ ਪਾਣੀ ਤੱਕ ਨਹੀਂ ਪੀਤਾ, ਧੰਨਿਆ ਪਹਿਲਾਂ ਤੂੰ ਖਾ। ਜਦੋਂ ਇਹ ਗੱਲ ਕਹੀ ਤੇ ਧੰਨੇ ਦੇ ਮਨ ਵਿੱਚ ਵੀ ਪਿਆਰ ਆਇਆ ਤੇ ਧੰਨਾ ਅੱਗੋਂ ਲਾਡ ਨਾਲ ਕਹਿੰਦਾ ਠਾਕੁਰ ਜੇ ਤੈਨੂੰ ਮੇਰਾ ਇੰਨਾ ਹੀ ਫਿਕਰ ਸੀ ਤੇ ਪਹਿਲਾਂ ਕਿਉਂ ਨਾ ਆ ਗਿਆ। ਠਾਕੁਰ ਮੈਨੂੰ ਪਤਾ ਹੈ ਬੜੀ ਦੁਨੀਆ ਹੈ ਤੈਨੂੰ ਭੋਗ ਲਵਾਉਣ ਵਾਲੀ, ਤੈਨੂੰ ਕਾਹਦੀ ਪਰਵਾਹ, ਪਰ ਮੇਰਾ ਤਾਂ ਕੋਈ ਨਹੀਂ ਜਿਹੜਾ ਮੈਨੂੰ ਕਹਿੰਦਾ ਧੰਨਿਆ ਕਿਉਂ ਭੁੱਖਾ ਬੈਠਾ ਹੈ, ਰੋਟੀ ਖਾ ਲੈ। ਜਦੋਂ ਇਹ ਗੱਲ ਧੰਨੇ ਨੇ ਕਹੀ ਤੇ ਠਾਕੁਰ ਦਾ ਮਨ ਭਰ ਆਇਆ, ਧੰਨੇ ਨੂੰ ਗੱਲ ਨਾਲ ਲਗਾ ਲਿਆ ਤੇ ਨਾਲੇ ਕਿਹਾ ਧੰਨਿਆ ਉਹ ਤੈਨੂੰ ਕੀ ਪਤਾ ਜੇ ਤਿੰਨਾਂ ਦਿਨਾਂ ਦਾ ਤੂੰ ਕੁਝ ਨਹੀਂ ਖਾਧਾ ਤੇ ਤਿੰਨਾਂ ਦਿਨਾਂ ਦਾ ਮੈਂ ਵੀ ਕੁਝ ਨਹੀਂ ਖਾਧਾ। ਭਗਤ

ਹੁਣ ਬਚਿਆ ਹੋਇਆ ਪ੍ਰਸ਼ਾਦਾ ਬਚੀ ਹੋਈ ਰੋਟੀ ਧੰਨੇ ਨੇ ਖਾਧੀ ਉਹ ਅਨਪੜ ਗਰੀਬ ਧੰਨਾ ਜਿਹੜਾ ਪੜ੍ਹਿਆ ਲਿਖਿਆ ਨਹੀਂ ਰੱਬ ਮਿਲਿਆ ਪਰਮੇਸ਼ਰ ਮਿਲਿਆ ਤੇ ਉਹ ਧੰਨਾ ਹੁਣ ਤਿੰਨਾਂ ਲੋਕਾਂ ਦਾ ਗਿਆਤਾ ਹੋ ਗਿਆ ਤੇ ਠਾਕੁਰ ਕਹਿਣ ਲੱਗੇ।

ਤੇਰੀ ਮਾਂ ਨੇ ਕਿਹਾ ਸੀ ਆ ਕੁੜੀਏ ਸੋਈ ਟੁੰਗਿਆ ਕੱਚੀਆਂ ਕੰਧਾਂ ਉਧਾਉਂਦੀਆਂ ਸੀ ਤੇ ਸੋਈ ਗੁਆਚ ਨਾ ਜਾਏ ਕੋਈ ਸੋਈ ਨਾਲ ਤਰਪਾਈ ਦਾ ਕੰਮ ਸੀਣ ਦਾ ਕੰਮ ਜਦੋਂ ਕਰ ਲਿਆ ਤੇ ਸੋਈ ਕੰਧ ਚ ਟੁੰਗ ਦਿੰਦੇ ਸੀ ਗੁਆਚ ਨਾ ਜਾਏ ਹੀਰ ਦੀ ਮਾਂ ਕਹਿੰਦੀ ਹੈ ਜਾ ਧੀਏ ਅੰਦਰ ਸੋਈ ਟੁੰਗਿਆ ਅੰਦਰ ਗਈ ਦੋ ਮਿੰਟ ਬੀਤੇ ਤਿੰਨ ਮਿੰਟ ਬੀਤੇ ਮਾਂ ਨੇ ਆਵਾਜ਼ ਮਾਰੀ ਉਹ ਇੰਨਾ ਚਿਰ ਹੋ ਗਿਆ ਤੈਥੋਂ ਸੋਈ ਨਾ ਟੁੰਗੀ ਹੀਰ ਦੀ ਦ੍ਰਿਸ਼ਟੀ ਕੀ ਸੀ ਮਾਂ ਆਵਾਜ਼ ਦਿੰਦੀ ਇੰਨਾ ਚਿਰ ਹੋ ਗਿਆ ਤੈਥੋਂ ਸੋਈ ਨਾ ਟੁੰਗੀ ਗਈ ਕਹਿੰਦੀ ਮਾਂ ਸੋਈ ਕੰਧ ਚ ਕਿੱਥੇ ਟੁੰਗਾ ਜਿੱਥੇ ਟੁੰਗਨੀ ਆ ਅੱਗੇ ਰਾਂਝਾ ਖੜਾ ਐਸੀ ਦ੍ਰਿਸ਼ਟੀ ਗੁਰਸਿੱਖ ਦੀ ਬਣ ਜਾਏ ਗੁਰਬਾਣੀ ਚ ਵੀ ਇਹਨਾਂ ਦੀਆਂ ਮਿਸਾਲਾਂ ਦੇ ਕੇ ਤੇ ਸਾਨੂੰ ਕਿਤੇ ਤੇ ਮਿਸਾਲ ਦਿੱਤੀ ਹੋਈ ਲੋਭੀ ਦਾ ਕਦੀ ਪਿਆਰ ਵੇਖ ਧਨ ਨਾਲ ਕਈ ਵਾਰੀ ਲੋਭੀ ਨਾਲੀ ਚ ਵੀ ਹੱਥ ਮਾਰਦਾ ਕਿ ਜਿਹੜਾ ਰੁਪਈਆ ਡਿੱਗਿਆ ਕੱਢ ਲਓ ਆਖੋ ਸਤਨਾਮ ਉਹ ਫਿਰ ਮਿਸਾਲ ਦੇ ਕੇ ਨਾ ਸਾਨੂੰ ਦੱਸਦੇ ਨੇ ਕਿਤੇ ਉਹ ਪਿਆਰ ਕਨਵਰਟ ਕਰ ਲੈ ਗੁਰੂ ਵੱਲ ਤੇਰੇ ਅੰਦਰ ਬੀਤ ਹੈ ਪਿਆਰ ਦਾ ਇਹ ਹੀਰ ਦੀ ਮਿਸਾਲ ਦੇ ਕੇ ਸਾਨੂੰ ਕੀ ਇਸ਼ਾਰਾ ਦਿੰਦੇ ਨੇ ਕਿ ਤੇਰੀ ਵੀ ਸੁਰਤ ਵਿੱਚ ਬਾਬੇ ਦੇ ਚਰਨ ਹਰ ਵੇਲੇ ਇੰਜ ਵਸੇ ਹੋ ਭਗਤ ਨਾਮਦੇਵ ਜੀ ਦਾ ਸ਼ਬਦ ਹੈ ਕਹਿੰਦੇ ਭਰਤਾ ਦੇਖ ਬਿਗਸੇ ਜਿਉਂ ਨਾਰੀ ਇੱਕ ਵਿਕਾਰੀ ਬੰਦਾ ਜਿਵੇਂ ਨਾਰੀ ਨੂੰ ਵੇਖ ਕੇ ਬਿਗਸਦਾ ਭਰਤਾ ਦੇਖ ਬਿਗਸੇ ਜਿਉਂ ਨਾਰੀ ਤਿਉਂ ਹਰ ਜਨ ਜੀਵੇ ਨਾਮ ਚਿਤਾਰੀ ਸਾਰੇ ਗੱਜ ਕੇ ਆਖੋ ਸਤਨਾਮ ਇਹੋ ਜਿਹਾ ਪਿਆਰ ਪੋਤ ਦੇਖ ਬਿਗਸੇ ਜਿਉਂ ਮਾਤਾ ਪੋਤ ਪੋਤ ਜਨ ਹਰ ਸਿਉਂ ਰਾਤਾ ਇਹੋ ਜਿਹੇ ਪਿਆਰ ਵਿੱਚ ਬੈਠੋ ਤੇ ਧਰੋ ਧਿਆਨ ਚਰਨਾਂ ਦਾ ਬੜੇ ਪਿਆਰ ਨਾਲ

ਤੇ ਜੇ ਕਿਸੇ ਪਿਆਰ ਵਾਲੇ ਦੇ ਹਿਰਦੇ ਦੇ ਵਿੱਚ ਚਰਨ ਪਾਏ ਉਸ ਹਿਰਦੇ ਵਿੱਚੋਂ ਵੀ ਅਕਾਲ ਪੁਰਖ ਦੀ ਪੂਜਾ ਸ਼ੁਰੂ ਹੋ ਗਈ। ਜਿੱਥੇ ਬਾਬਾ ਪੈਰ ਧਰੇ ਪੂਜਾ ਆਸਣ ਥਾਪਣ ਸੋਆ। ਮਾਣ ਕਰਿਓ ਜਿਸ ਦਿਆਲਤਾ ਦੀ ਜਿਸ ਕਿਰਪਾ ਦੇ ਉੱਤੇ ਗੁਰੂ ਨਾਨਕ ਦੀ ਸੋਈ ਪਹੁੰਚੀ ਹੈ ਕਿਸੇ ਦੀ ਨਹੀਂ ਪਹੁੰਚੀ। ਬਾਬਾ ਜੀ ਵਚਨ ਕਰਦੇ ਸੀ ਗੁਰੂ ਨਾਨਕ ਸਾਹਿਬ ਜੀ ਦੇ ਦੁਨੀਆ ਨੂੰ ਉਤਾਰਨ ਦੇ ਵਿੱਚ ਚਾਰ ਵਿਸ਼ੇਸ਼ ਗੁਣ ਸਨ। ਚਾਰ ਵਿਸ਼ੇਸ਼ ਗੁਣ ਕੀ? ਸਭ ਤੋਂ ਪਹਿਲਾ ਵਿਸ਼ੇਸ਼ ਗੁਣ ਕਿ ਅੱਜ ਤੱਕ ਕਿਤੇ ਮਿਸਾਲ ਨਹੀਂ ਕਿ ਅਵਤਾਰ ਪਾਪੀ ਦੇ ਘਰ ਚੱਲ ਕੇ ਗਿਆ ਹੋਵੇ, ਆ ਵੀ ਝੋਲੀ ਪਰ ਦਾਤ ਲੈ ਲੈ। ਆਖੋ ਸਤਨਾਮ। ਦੂਸਰੀ ਵਿਸ਼ੇਸ਼ ਗੱਲ, ਜਿਹਨੂੰ ਵੀ ਤਾਰਿਆ ਬਾਣੀ ਦਾ ਤੀਰ ਮਾਰ ਕੇ। ਸਤ ਸੰਗਤ, ਤੀਜੀ ਵਿਸ਼ੇਸ਼ ਗੱਲ, ਜਿਹਨੂੰ ਵੀ ਤਾਰਿਆ ਉਹਦਾ ਪਿਛਲਾ ਲੇਖਾ ਨਹੀਂ ਪੁੱਛਿਆ। ਅੱਜ ਕੇ ਆਖੋ ਸਤਨਾਮ, ਨਹੀਂ ਤੇ ਲੇਖਾ ਤੇ ਆਇਆ ਨਾ। ਪਰ ਤੁਹਾਡੇ ਸਾਹਮਣੇ ਮਿਸਾਲ ਹੈ ਕਿ ਸੱਜਣ ਠੱਗ ਦਾ ਪਿਛਲਾ ਖਾਤਾ ਕਿੱਥੇ ਗਿਆ? ਜੱਜ ਕੇ ਆਖੋ ਸਤਨਾਮ। ਮਾਣ ਕਰੋ ਇਹ ਗੁਰੂ ਨਾਨਕ। ਦੀਪਾਲਪੁਰ ਕੌੜੀ ਦਾ ਪਿਛਲਾ ਲੇਖਾ ਕਿੱਥੇ ਗਿਆ? ਕੌਡੇ ਰਾਖਸ਼ ਦਾ, ਭੂਮੀਏ ਚੌਰ ਦਾ, ਬਲੀ ਕੰਧਾਰੀ ਦਾ। ਸਤਿਗੁਰ ਗੁਣੀ ਨਿਧਾਨ ਹੈ, ਗੁਣ ਕਰ ਬਖਸ਼ੇ ਅਵਗਣਿਆਰੇ। ਕਿਤੇ ਤੇ ਸਜ਼ਾ ਦੇ ਕੇ ਔਗਣ ਨੂੰ ਬਖਸ਼ਿਆ ਜਾਂਦਾ, ਕਿਤੇ ਗੁਣ ਕੋਲੋਂ ਦੇ ਕੇ ਔਗਣ ਲੈ ਕੇ ਇੰਜ ਔਗਣ ਬਖਸ਼ੇ ਜਾਂਦੇ। ਇਹ ਤੀਜੀ ਵਿਸ਼ੇਸ਼ਤਾ, ਪਿਛਲਾ ਲੇਖਾ ਨਹੀਂ ਪੁੱਛਿਆ, ਪਿਛਲਾ ਹਿਸਾਬ ਨਹੀਂ ਪੁੱਛਿਆ ਗੁਰੂ। ਹੁਣ ਇੱਕ ਚੌਥੀ ਗੱਲ ਸੁਣੋ, ਫਿਰ ਹੋਰ ਪਿਆਰ ਆ ਜਾਂਦਾ। ਗੁਰੂ ਨਾਨਕ ਦੇ ਚਾਰ ਤਾਰਨ ਵਿੱਚ ਚੌਥੀ ਵਿਸ਼ੇਸ਼ਤਾ ਕਿ ਜਿਹਦੇ ਤੇ ਨਜ਼ਰ ਕੀਤੀ ਏ ਉਹਨੂੰ ਕੇਵਲ ਤਾਰਿਆ ਨਹੀਂ, ਉਹਦੀ ਇੰਨੀ ਕੁ ਬੈਟਰੀ ਚਾਰਜ ਕਰਤੀ ਕਿ ਅੱਗੋਂ ਕਈਆਂ ਨੂੰ ਤਾਰਨ ਵਾਲਾ ਬਣਾ ਦਿੱਤਾ। ਗੱਜ ਕੇ ਆਖੋ ਸਤਨਾਮ। ਇਹ ਬੜੀ ਵੱਡੀ ਗੱਲ ਹੈ। ਇੱਕ ਤੇ ਇੱਕ ਨੂੰ ਤਾਰ ਦਿੱਤਾ, ਉਹਨੂੰ ਅੱਗੋਂ ਜੋਗਾ ਬਣਾ ਦਿੱਤਾ। ਕੋਈ ਲੈ ਲੈ ਸੱਜਣ ਠੱਗ ਨੂੰ ਲਾਕੇ ਦਾ ਥਾਪਤਾ, ਲੈ ਹੁਣ ਤੂੰ ਦੇਖ। ਕੇਵਲ ਉਹਨੂੰ ਨਹੀਂ, ਅੱਗੋਂ ਤਾਰਨ ਯੋਗ ਬਣਾ। ਸਾਲਸਰਾਏ ਗੌਰੀ ਨੂੰ ਨਿਰੀ ਉਹਦੀ ਅੱਖ ਨਹੀਂ ਖੋਲੀ, ਨਾਲ ਮੰਜੀ ਦੇ ਦਿੱਤੀ। ਆ ਇੰਨੇ ਸਾਲ ਤੇਰੀ ਉਮਰ ਹੀ, ਤੇਰੇ ਬਾਦੋਂ ਤੇਰਾ ਨੌਕਰ ਬੈਠੇਗਾ ਅਧਿਰਕਾ। ਉਹ ਫਿਰ ਇਸ ਸਾਰੇ ਇਲਾਕੇ ਨੂੰ ਨਿਰੰਕਾਰ ਦੇ ਘਰ ਚੋਂ ਦਾਤਾਂ ਲੈ ਕੇ ਗਜ ਕੇ ਆਖੋ ਸਤਨਾਮ। ਮਾਣ ਵਿਚ ਆ ਕੇ ਕਹੀਏ, ਪਿਆਰ ਵਿਚ ਆ ਕੇ ਕਹੀਏ,

0: ਨਾਭ ਕਮਲ ਸਾਹਿਬ ਜੀ ਦੀ ਪਵਿੱਤਰ ਯਾਦ ਮਨਾਉਣ ਵਾਸਤੇ ਦੂਰੋਂ ਦਰਾਜ ਤੋਂ ਆਏ ਹੋਏ ਸਮੂਹ ਹਾਜ਼ਰੀ ਸਾਧ ਸੰਗਤ ਜੀ ਬੇਨਤੀ ਕਰਦਾ ਹਾਂ ਕਿ ਜਿਸ ਮਹਿਬੂਬ ਜਿਸ ਪਿਆਰੇ ਦੀ ਆਪਾਂ ਯਾਦ ਮਨਾ ਰਹੇ ਹਾਂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਉਸ ਦੇ ਚਰਨਾਂ ਨਾਲ ਚਿੱਤ ਜੋੜਨ ਦਾ ਯਤਨ ਕਰੀਏ। ਗੁਰੂ ਗ੍ਰੰਥ ਸਾਹਿਬ ਦੀ ਰਾਮਤ ਨਾਲ ਰਾਜਾ ਸਾਹਿਬ ਦੇ ਨਾਲ ਚਿੱਤ ਜੋੜਨ ਦਾ ਯਤਨ ਕਰੀਏ। ਇਸ ਵਾਸਤੇ ਮੈਂ ਬੇਨਤੀ ਕਰਦਾ ਹਾਂ ਇਕਾਗਰਤਾ ਬਖਸ਼ੋ ਔਰ ਬੁਲੰਦ ਆਵਾਜ਼ੀ ਨਾਲ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ।
0: ਕਿਉਂਕਿ ਸੰਗਤ ਗੁਰੂ ਦੀ ਰਾਮਤ ਆ ਰਹੀ ਹੈ, ਆਈ ਵੀ ਬੜੀ ਹੈ ਔਰ ਇਧਰ ਬੀਬੀਆਂ ਵੱਲ ਤਾਂ ਤਕਰੀਬਨ ਕਾਫੀ ਸੰਗਤ ਦੇ ਬਹਿਣ ਦੀ ਜਗ੍ਹਾ ਬਣ ਗਈ ਹੈ। ਸਿੰਘਾਂ ਪਾਸ ਬੇਨਤੀ ਕਰਦਾ ਹਾਂ ਕਿ ਇੱਕ ਇੱਕ ਬੰਦੇ ਦੀ ਅੱਗੇ ਜਗ੍ਹਾ ਹੋਰ ਹੈਗੀ ਹੈ, ਤੁਸੀਂ ਥੋੜਾ ਜਿਹਾ ਅੱਗੇ ਨੂੰ ਹੋ ਜਾਓ ਤਾਂ ਕਿ ਪਿੱਛੇ ਆ ਕੇ ਬੈਠਣ ਵਾਲੀ ਸੰਗਤ ਨੂੰ ਕੋਈ ਹਿੰਡਰਨੈਂਸ ਨਾ ਹੋਵੇ, ਮੁਦਾਖਲਤ ਨਾ ਹੋਵੇ ਤੇ ਤੁਹਾਡੀਆਂ ਜੁੜੀਆਂ ਹੋਈਆਂ ਸੁਰਤਾਂ ਨੂੰ ਉਹ ਨਾ ਤੋੜਨ। ਮੈਂ ਤੁਹਾਡਾ ਬਹੁਤਾ ਬਹੁਤਾ ਧੰਨਵਾਦੀ ਹਾਂ ਸਾਥ ਸਮੇਂ। ਵੈਸੇ ਐਸੀ ਬਾਤ ਤਾਂ ਕੋਈ ਨੀ, ਪੰਜਾਬ ਚ ਤਕਲੀਫ਼ ਹੁੰਦੀ ਫਿਰ ਸੀਟਾਂ ਨਿੱਕੀਆਂ ਕੀਤੀਆਂ ਹੁੰਦੀਆਂ ਬੈਠ ਬੈਠ ਕਰਕੇ, ਤੇ ਇੱਥੇ ਤਾਂ ਇਹ ਮੁਸ਼ਕਲ ਨੇ ਨਾ ਪੇਸ਼ ਆਉਂਦੇ। ਇੱਕ ਵਾਰੀ ਇਕਾਗਰਤਾ ਬਖਸ਼ਣ ਵਾਸਤੇ ਮੈਂ ਬੇਨਤੀ ਕਰਦਾ ਹਾਂ, ਨੇੜੇ ਬੈਠੀ ਸੰਗਤ ਦੂਰ ਬੈਠੀ ਸੰਗਤ ਸਾਰੇ ਆਪੋ ਆਪਣੀ ਥਾਵੀਂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਆਦਰ ਨਾਲ, ਸਤਿਕਾਰ ਨਾਲ, ਤਾਜ਼ੀਮ ਨਾਲ, ਇਨਕਸਾਰੀ ਨਾਲ, ਸਦਭਾਵਨਾ ਨਾਲ, ਪੂਰਨ ਵਿਸ਼ਵਾਸ ਨਾਲ ਕਿ ਇਹੀ ਜੁਗੋ ਜੁਗ ਅਟਲ ਸਤਿਗੁਰੂ ਹਨ, ਸਭ ਮੱਥਾ ਟੇਕੋ ਤੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ। ਪਿਛਲੇ ਦਿਨਾਂ ਵਿਚ ਹਫ਼ਤੇ ਵਿਚ ਤੇ ਮੈਂ ਨਹੀਂ ਆਖਿਆ ਵੀ ਬੱਚਿਆਂ ਨੂੰ ਚੁੱਪ ਕਰਾਓ, ਕਿਉਂਕਿ ਅੱਗੇ ਦੋ ਵੇਲੇ ਟਾਈਮ ਹੁੰਦਾ ਸੀ ਤੇ ਹੁਣ ਇੱਕੋ ਵਾਰੀ ਹੈ ਟਾਈਮ ਜੀ। ਇਹਦੇ ਵਿਚ ਤੁਹਾਡੇ ਦਰਸ਼ਨ ਦੀਦਾਰ ਕਰਨੇ ਨੇ, ਰਾਜਾ ਸਾਹਿਬ ਦੇ ਚਰਨ ਪਰਸਨੇ ਨੇ, ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀਆਂ ਅਸੀਸਾਂ ਲੈਣੀਆਂ ਨੇ। ਸ਼ਬਦ ਆਰੰਭ ਕਰਨ ਤੋਂ ਪਹਿਲਾਂ ਇੱਕ ਵਾਰੀ ਫਿਰ ਬੇਨਤੀ ਕਰਦਾ ਹਾਂ, ਮੱਥਾ ਟੇਕੋ ਤੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ। ਸ਼ਬਦ ਹੈ ਜੀ।

0: ਆਸਮੋਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਹੈ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਰਾਹਮਤ ਕੀਤੀ ਹੈ, ਰਾਜਾ ਸਾਹਿਬ ਜੀ ਨਾਭ ਕਮਲ ਜੀ ਨੇ ਕਰਮ ਫਰਮਾਈ ਕੀਤੀ ਹੈ, ਜੋ ਆਪ ਹੀ ਦੋ ਸ਼ਬਦਾਂ ਦਾ ਕੀਰਤਨ ਕਰਵਾ ਲਿਆ ਹੈ। ਮਨੁੱਖ ਐਵੇਂ ਕਹਿੰਦਾ ਰਹਿੰਦਾ ਹੈ, ਮੈਂ ਕੀਤਾ ਜੀ, ਮੈਂ ਕੀਤਾ, ਮੈਂ ਕੀਤਾ। ਹਕੀਕਤਨ ਬਾਤ ਇਹ ਹੈ, ਗੁਰੂ ਅਰਜਨ ਦੇਵ ਸੱਚਾ ਪਾਤਸ਼ਾਹ ਕਹਿੰਦੇ ਨੇ, ਆਪ ਜਪਾਏ ਜਪੇ ਸੋ ਨਾ। ਜਿਹੜੇ ਕਹਿੰਦੇ ਅਸੀਂ ਵਾਹਿਗੁਰੂ ਵਾਹਿਗੁਰੂ ਬਹੁਤ ਕਰਦੇ ਹਾਂ, ਅਸੀਂ ਨਹੀਂ ਕਰਦੇ। ਸਾਡੇ ਤਾਂ ਕੀਰਤਨ ਕਰਦੇ ਹਾਂ, ਰੱਬ ਨਾ ਕਰੇ ਕਦੇ ਸਾਈ ਅਗੜ ਪਿੱਛੜ ਥੋੜਾ ਜਿਹਾ ਹੋ ਜਾਵੇ। ਜਿਹੜੇ ਗੁਰਨੀਤ ਸਿੰਘ ਸੱਜਣ ਜਾਣਦੇ ਨੇ, ਮਾਤਰੇ ਦਾ ਕੋਈ ਅੱਧਾ ਮਾਤਰਾ ਸੂਤ ਪਰ ਉਰੇ ਪਰੇ ਹੋ ਜਾ ਬਸਵੇ, ਨਾ ਤਬਲੇ ਵਾਲਾ ਆਉਂਦਾ ਤੇ ਨਾ ਬਾਜੇ ਵਾਲਾ ਤੇ ਨਾ ਗਾਉਣ ਵਾਲਾ। ਬਾਬਰੂ ਬਾਬਰੂ ਕਰੀਏ ਅਸੀਂ। ਮੈਂ ਬਚਨ ਕਰ ਦਿੰਦਾ ਕਿਉਂਕਿ ਰਾਜਾ ਸਾਹਿਬ ਜੀ ਦਾ ਆਪਣਾ ਬਚਨ ਹੈ, ਮੇਰਾ ਨਹੀਂ ਹੈ। ਮੇਰੇ ਨੂੰ ਤਾਂ ਤੁਸੀਂ ਚੈਲੰਜ ਕਰ ਸਕਦੇ ਹੋ ਨਾ, ਰਾਜਾ ਸਾਹਿਬ ਦੇ ਬਚਨ ਨੂੰ ਚੈਲੰਜ ਨਹੀਂ। ਅਗੰਮੀ ਪੁਰਸ਼ ਸਨ, ਉਨ੍ਹਾਂ ਦੀ ਹਰ ਬਾਤ ਹਕੀਕਤ ਵਾਲੀ ਬਾਤ ਸੀ। ਉਹ ਕਹਿੰਦੇ ਹੋਏ ਬਹੁਤ ਉੱਚੇ ਉੱਚੇ ਰੱਬ ਦਾ ਨਾਂ ਲੈਣ ਵਾਲਿਆਂ, ਕਦੀ ਲੈਣ ਤੋਂ ਬਾਅਦ ਇਹ ਵੀ ਸੋਚਿਆ ਵੀ ਤੇਰੇ ਅੰਦਰੋਂ ਵੀ ਆਵਾਜ਼ ਆਉਂਦੀ ਕਿ ਨਹੀਂ ਆਉਂਦੀ। ਐਵੇਂ ਉੱਚਾ ਉੱਚਾ ਰੌਲਾ ਪਾਏ ਜਾਂਦਾ। ਮੈਨੂੰ ਪਤਾ ਸਾਧਸਨ ਜੀ ਮਾਨਚੈਸਟਰ ਇੱਕ ਮੁੰਡਾ ਵਾਹਰੂ ਵਾਹਰੂ ਬਹੁਤ ਕਰਨ ਲੱਗ ਪਿਆ, ਫਿਰ ਇੰਨਾ ਕਰਨ ਲੱਗ ਪਿਆ, ਬਹੁਤ ਉੱਚੀ ਕਰਨ ਲੱਗ ਪਿਆ। ਗੋਰਿਆਂ ਨੇ ਪੁਲਿਸ ਨੂੰ ਫੋਨ ਕਰਤਾ, ਰਾਤ ਨੂੰ 2 ਵਜੇ, ਰਾਤੀ 2 ਵਜੇ ਪੁਲਿਸ ਆ ਗਈ ਚਸ਼ਮਦੀਦ ਵਾਕਿਆ ਹੈ। ਉਹਨੂੰ ਕਿਹਾ ਵੀ ਤੂੰ ਜੇ ਤਾਂ ਘਰ ਵਿੱਚ ਹੀ ਕਰਨਾ ਤੇ ਬਿਲਕੁਲ ਹੌਲੀ ਹੌਲੀ, ਜਿਹੜਾ ਆਲੇ ਦੁਆਲੇ ਡਿਸਟਰਬੈਂਸ ਨਾ ਹੋਵੇ, ਕਿਉਂਕਿ ਗੋਰਿਆਂ ਨੂੰ ਵਾਹਗੁਰੂ ਦਾ ਕੀ ਪਤਾ, ਉਹਨਾਂ ਤਾਂ ਗੌਡ ਹੈ ਨਾ, ਉਹਨਾਂ ਨੂੰ ਰਾਮ ਦਾ ਵੀ ਨਹੀਂ ਪਤਾ। ਸਾਨੂੰ ਪਤਾ ਵਾਹਗੁਰੂ ਦਾ, ਪਰ ਅਸੀਂ ਹਾਲੇ ਜਾਣਿਆ ਪਛਾਣਿਆ ਨੇ, ਉੱਚੀ ਉੱਚੀ ਕਰਨੇ, ਇਸੇ ਚੀਜ਼ ਸਮਝਦੇ ਹਾਂ ਵੀ ਸ਼ਾਇਦ ਪਰਮਾਤਮਾ ਮਿਲ ਜਾਏਗਾ। ਨਹੀਂ, ਉਹਨੂੰ ਪੁਲਿਸ ਨੇ ਕਿਹਾ ਭੇਜ ਤੂੰ ਘਰ ਵਿੱਚ ਨਹੀਂ ਹਟਣਾ, ਉੱਚੀ ਉੱਚੀ ਕਰਨਾ ਤਾਂ ਫਿਰ ਆਪਣੇ ਮੈਡੀਟੇਸ਼ਨ ਸੈਂਟਰ ਵਿੱਚ ਜਾ। ਉਹਨੂੰ ਗੁਰਦੁਆਰੇ ਛੱਡ ਦਿੱਤਾ ਟੱਪਰ ਵਾਲੇ ਵੀ ਇਹ ਤਾਂ ਹਟਦਾ ਨੇ ਜੀ, ਸਾਡੇ ਰੋਜ਼ ਪੁਲਿਸ ਆ ਵੜਦੀ ਹੈ, ਕੀ ਕਰੇ, ਗੁਰਦੁਆਰੇ ਭੇਜ ਦਿਓ। ਮਤਲਬ ਗੁਰਦੁਆਰਾ ਸ਼ਾਮ ਲਾਟ ਹੀ ਸਮਝਿਆ ਵੀ ਜਿੱਦਾਂ ਮਰਜ਼ੀ ਭੇਜ ਦਿਓ।
1: ਵਾਹਿਗੁਰੂ।
0: ਮੈਂ ਅਰਜ਼ ਕਰਨੀ ਹੈ, ਰਾਜਾ ਸਾਹਿਬ ਦੀ ਬਰਕਤ ਨਾਲ, ਮਿਹਰਬਾਨੀ ਨਾਲ, ਗੁਰੂ ਗ੍ਰੰਥ ਸਾਹਿਬ ਸੱਚਾ ਪਾਤਸ਼ਾਹ ਦੀ ਰਾਹਮਤ ਨਾਲ, ਅਸੀਸ ਨਾਲ ਦੋ ਸ਼ਬਦਾਂ ਦਾ ਕੀਰਤਨ ਹੋਇਆ ਹੈ। ਦੂਸਰਾ ਸ਼ਬਦ ਹੈ, ਪਹਿਲਾ ਸ਼ਬਦ ਸੀ ਜਿੱਥੇ ਮਹਾਂਪੁਰਸ਼ ਰਹਿੰਦੇ ਨੇ ਜਾ ਕੇ ਨਾ, ਜਿਹਨੂੰ ਰਾਜਾ ਸਾਹਿਬ ਜੀ ਨੇ ਅਕਸਰ ਬਾਣੀ ਦੀ ਤੋਕੇ ਲੈ ਕੇ ਆਸਰਾ ਲਿਆ ਹੈ ਭਈ ਬੇਗਮਪੁਰਾ ਹੈ ਜੀ ਉਸਦਾ ਨਾਂ। ਸਤਿਗੁਰੂ ਵੀ ਇਹ ਕਹਿੰਦੇ ਨੇ, ਰਾਜਾ ਸਾਹਿਬ ਵੀ ਕਹਿੰਦੇ ਸਨ, ਬੇਗਮਪੁਰਾ ਕੈਸਾ ਹੈ ਜੀ, ਬੇਗਮਪੁਰਾ ਸ਼ਹਿਰ ਕੋ ਨਾਓ, ਦੁੱਖ ਅੰਦੋ ਨਹੀਂ ਤੈ ਠਾਓ, ਨਾ ਤਸ਼ਵੀਸ਼ ਖਿਰਾਜ ਨਾ ਮਾਲ, ਉੱਥੇ ਕੋਈ ਟੈਕਸ ਨਹੀਂ ਲੱਗਦਾ, ਉੱਥੇ ਕੋਈ ਖਦਸ਼ਾ ਨਹੀਂ ਹੈ, ਉੱਥੇ ਡਰ ਪਾ ਵੀ ਕੋਈ ਨਹੀਂ, ਨਾ ਤਸ਼ਵੀਸ਼ ਖਿਰਾਜ ਨਾ ਮਾਲ, ਖੌਫ ਨਾ ਖਦਾ ਨਾ ਤਰਸ ਜ਼ਬਾਲ। ਇੱਕ ਇਹ ਸ਼ਬਦ ਪੜਿਆ ਜਿੱਥੇ ਮਹਾਂਪੁਰਸ਼ ਰਹਿੰਦੇ ਨੇ। ਦੂਸਰਾ ਪੜਿਆ ਹੈ, ਬੰਦੇ ਇਹ ਸੂਚਿਤ ਕੀਤਾ ਗੁਰੂ ਸਾਹਿਬ ਜੀ ਨੇ, ਭਾਵੇਂ ਕਬੀਰ ਜੀ ਰਾਹੀਂ ਹੈ ਪਰ ਗੁਰੂ ਗ੍ਰੰਥ ਸਾਹਿਬ ਜੀ ਨੇ ਸੂਚਨਾ ਦਿੱਤੀ। ਉਹ ਇਨਸਾਨ ਜਿਵੇਂ ਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ, ਜਾਗ ਲੈ ਰਹੇ ਮਨਾ ਜਾਗ ਲੈ, ਭਾਵ ਤੈਨੂੰ ਸੂਚਨਾ ਦੇ ਰਿਹਾ ਵੀ ਬਿਦਾਰ ਹੋ, ਜਾਗਦਾ ਹੋ। ਬੰਦੇ ਖੋਜ ਦਿਲ ਹਰ ਰੋਜ਼, ਤੈਨੂੰ ਜਿਹੜੀਆਂ ਪਰੇਸ਼ਾਨੀਆਂ ਚੰਬੜੀਆਂ ਹੋਈਆਂ ਨੇ, ਤੂੰ ਆਪਣੇ ਅੰਦਰ ਝਾਤੀ ਮਾਰਿਆ ਕਰ, ਖੋਜਿਆ ਕਰ ਇਸ ਨੂੰ, ਤੇਰੀਆਂ ਪਰੇਸ਼ਾਨੀਆਂ, ਤੇਰੀਆਂ ਪਛੇਮਾਨੀਆਂ ਦੂਰ ਹੋ ਜਾਣਗੀਆਂ। ਐਸੇ ਸੱਜਣ ਮੈਨੂੰ ਮਿਲੇ ਨੇ, ਟਿਕਾਅ ਵਿੱਚ ਮਿਲੇ ਨੇ, ਪੁਰਸਕੂਨ ਮਿਲੇ ਨੇ, ਜਿਨ੍ਹਾਂ ਨੇ ਉਸ ਨੂੰ ਹੁਣ ਅੰਦਰੋਂ ਖੋਜਣਾ ਸ਼ੁਰੂ ਕਰ ਦਿੱਤਾ ਹੈ। ਇਹੀ ਹੈ, ਜੇ ਸਾਨੂੰ ਇਹ ਗੱਲ ਸਮਝ ਨਾ ਆਵੇ ਤਾਂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਬਸੰਤ ਕੀ ਵਾਰ ਮਹਿਲ 5 ਚ ਇਹ ਗੱਲ ਆਖਿਆ, ਇਹ ਖੋਜ

0: ਬਿਨ ਜਪਿਓ ਗੁਰਮੰਤ।
1: ਨਾਮ ਪਰਮਾਤਮਾ ਦਾ ਸ੍ਰੀ ਵਾਹਿਗੁਰੂ ਦਾ ਸਦੀ ਵੀ ਰਹਿਣਾ ਹੀ ਹੈ ਇੱਥੇ, ਤੇ ਜਿਹੜੇ ਵੀ ਉਹਦਾ ਨਾਮ ਲੈਂਦੇ ਨੇ। ਜਿਵੇਂ ਮੁੱਖ ਤੌਰ ਤੇ ਇੱਕ ਮੈਂ ਹਫ਼ਤੇ ਤੋਂ ਲੜੀ ਆਪ ਜੀ ਨੂੰ ਸੁਣਾਈ ਹੈ, ਸੰਤ ਭੂਰੀ ਵਾਲੇ ਗੰਗਾ ਦਾਸ ਜੀ, ਆਦਰ ਜੋ ਬਾਬਾ ਜਵਾਹਰ ਸਿੰਘ ਸਾਹਿਬ ਜੀ, ਭਾਈ ਸਾਹਿਬ ਜਵਾਹਰ ਸਿੰਘ ਸਾਹਿਬ ਜੀ, ਔਰ ਪਰਮ ਪਰਮ ਪਰਮ ਆਦਰ ਜੋ ਰਾਜਾ ਸਾਹਿਬ ਜੀ, ਨਾਮ ਰਹੇ ਹੋ ਸਾਧੂ ਰਹੇ ਹੋ, ਇਹ ਜਿੰਨਾ ਚਿਰ ਚੰਦ ਸਿਤਾਰੇ ਸਯਾਰੇ ਹਨ, ਧਰਤੀ ਹੈ ਆਕਾਸ਼ ਹੈ, ਇਹ ਰਹਿਣ ਗਈ ਔਰ ਇਹਨਾਂ ਦੀਆਂ ਯਾਦਾਂ ਇਸੇ ਤਰ੍ਹਾਂ ਹੀ ਮਨਾਈਆਂ ਜਾਣਗੀਆਂ। ਦੂਸਰੀ ਗੱਲ ਜਿਹੜਾ ਮਾਸਟਰ ਜੀ ਹੁਣੇ ਆਪਣਾ ਵਿਚਾਰ ਆਰੰਭ ਕਰਨ ਵੇਲੇ ਕੀਤੀ ਹੈ, ਕਹਿੰਦੇ ਨੇ ਅਰਦਾਸ ਕੀਤੀ ਹੈ, ਅਰਦਾਸ ਕਰਨੀ ਹੈ ਪਰ ਇਕਾਗਰਤਾ ਨਾਲ ਸੰਬੰਧ ਰੱਖਦੀ ਹੈ। ਸੁਣਨਾ ਜੀ ਉਰਦੂ ਦਾ ਸੱਜਣ, ਖੁਦਾ ਮਨਜ਼ੂਰ ਕਰਤਾ ਹੈ ਦੁਆ ਜੋ ਦਿਲ ਸੇ ਹੋਤੀ ਹੈ। ਐਵੇਂ ਓਪਰੀ ਅਸੀਂ ਵੀ ਅਰਦਾਸ ਕਰਦੇ। ਮੇਰਾ ਇੱਕ ਸੱਜਣ ਗ੍ਰੰਥੀ ਸਿੰਘ ਹੈ, ਬੜਾ ਲਾਇਕ ਹੈ, ਬਹੁਤ ਲਾਇਕ ਹੈ, ਉਹਦੇ ਬਲਹਾਰ ਜਾ, ਕਹਿੰਦਾ ਮੈਂ ਬਾਹਰ ਜਾ ਕੇ ਕੀ ਕਰਨਾ, ਇੱਦਾਂ ਦਾ ਹੀ ਕੰਮ ਹੋਣਾ ਨਾ, ਬਾਹਰ ਇੱਥੇ ਠੀਕ ਹੈ। ਉਹ ਕਹਿੰਦਾ ਵੀ ਸਵੇਰੇ ਅੰਮ੍ਰਿਤ ਵੇਲੇ ਜਿਹੜੀ ਅਰਦਾਸ ਕਰੀਦੀ ਨਾ, ਉਹ ਮਨੋ ਤਨੋ ਹੋ ਕੇ ਕਰੀਦੀ ਹੈ, ਕਿਉਂਕਿ ਉਸ ਵੇਲੇ ਸ਼ਾਂਤੀ ਹੈ, ਇਕਾਗਰਤਾ ਹੈ, ਕੁਦਰਤ ਪੁਰਸਕੂਨ ਫਿਰਦੀ ਹੈ, ਤੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਅੱਗੇ ਦਿਲੋਂ ਅਰਦਾਸ ਕਰੀਦੀ ਹੈ। ਦੂਜੀ ਗੱਲ, ਚੂੰਕਿ ਸਾਡਾ ਇਹ ਪੇਸ਼ਾ ਹੈ, ਕੋਈ 20 ਰੁਪਏ ਦੇ ਦੇ ਤਾਂ ਉਨੀ ਕੁ ਅਰਦਾਸ ਕਰ ਦੇ ਜੀ, ਕੋਈ 500 ਦਾ ਨੋਟ ਦੇ ਦੇ ਤਾਂ ਦਰਗਾਹ ਤੋਂ ਪਾਰ ਕਰ ਦੇ ਅਗਲਾ ਜੀ, ਸਾਨੂੰ ਕੀ ਦੇਣਾ, ਉਹ ਮਨਜ਼ੂਰ ਨਹੀਂ ਹੁੰਦੀ। ਬਾਪ ਕਹਿੰਦਾ ਮੈਨੂੰ ਪਤਾ, ਸਵੇਰੇ ਅੰਮ੍ਰਿਤ ਵੇਲੇ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਅਰਦਾਸ ਕੀਤੇ ਹੋਏ ਮਨਜ਼ੂਰ ਹੁੰਦੀ ਹੈ। ਤੋ ਅਰਜ਼ ਕਰਨਾ, ਖੁਦਾ ਮਨਜ਼ੂਰ ਕਰਤਾ ਹੈ ਦੁਆ ਜੋ ਦਿਲ ਸੇ ਹੋਤੀ ਹੈ। ਮੁਸ਼ਕਲ ਬੜੀ ਜਹੀ ਹੈ ਕਿ ਬੜੀ ਮੁਸ਼ਕਲ ਸੇ ਹੋਤੀ ਹੈ। ਇਕਾਗਰਤਾ ਮੰਗਦਾ ਹੈ ਮਨ, ਚਿੱਤ, ਕੰਸੈਂਟਰੇਸ਼ਨ ਆਫ ਮਾਇੰਡ ਚਾਹੀਦੀ ਹੈ। ਤੋ ਜਦੋਂ ਉਹ ਹੋ ਜਾਏਗੀ ਤੇ ਫਿਰ ਬੰਦਾ ਆਪੇ ਇਸ ਖਿਆਲ ਦਾ ਬਣ

ਜੇ ਉਂਝ ਅਸੀਂ ਕਹੀਏ ਨਾ ਤੇ ਅਸੀਂ ਤੇ ਜਾਗਦੇ ਹੀ ਰਹਿੰਦੇ ਜੀ, ਬੜੀ ਬੜੀ ਰਾਤ ਜਾਗਦੇ ਰਹਿੰਦੇ ਹਾਂ। ਮੈਂ ਗੱਲ ਇੱਥੋਂ ਹੁਣ ਆਰੰਭ ਕਰਨ ਲੱਗਾ ਹਾਂ। ਜਿੰਨਾ ਕੁ ਮੈਂ ਜੀਵਨ ਆਦਰਯੋਗ ਰਾਜਾ ਸਾਹਿਬ ਦਾ ਪੜ੍ਹਿਆ ਹੈ, ਪਹਿਲੀਆਂ ਕਰਾਮਾਤਾਂ ਰਹਿਮਤਾਂ ਅਸੀਸਾਂ ਦੁਆਵਾਂ ਦੇ ਭੰਡਾਰ ਅਸੀਂ ਪਰਸੋਂ ਤੱਕ ਵੇਖਦੇ ਰਹੇ ਹਾਂ, ਸੁਣਦੇ ਰਹੇ ਹਾਂ। ਲੇਕਿਨ ਇੱਕ ਅਗਲਾ ਬਾਬ ਸ਼ੁਰੂ ਹੁੰਦਾ ਹੈ, ਅਗਲਾ ਚੈਪਟਰ ਸ਼ੁਰੂ ਹੁੰਦਾ ਹੈ ਕਿ ਮਾਹਫੀਅਤ ਅੰਦਰ ਸੂਫੀਆਨਾ ਤਬੀਅਤ ਵਿੱਚ ਕੈਸੇ ਸਨ। ਬਹੁਤ ਸਨ, ਖੂਬ ਸਨ ਜੀ, ਬਹੁਤ ਹੀ ਖੂਬ ਸਨ। ਦਰਅਸਲ ਮਾਹਫੀਅਤ ਨਾਲ ਹੀ ਉਸ ਪਰਮਾਤਮਾ ਨਾਲ ਜੁੜਨਾ ਹੈ ਤੇ ਇਹ ਸਾਡੇ ਸਾਹਿਤ ਅੰਦਰ, ਪੰਜਾਬੀ ਸਾਹਿਤ ਦੀ ਮੈਂ ਗੱਲ ਕਰਨ ਲੱਗਾ, ਔਰ ਸਾਡੇ ਕਲਚਰ ਅੰਦਰ ਇਹ ਗੱਲ ਹੈ ਕਿ ਬੜੇ ਬੜੇ ਇੱਥੇ ਸੂਫੀ ਫਕੀਰ ਹੋਏ ਨੇ, ਬੜੇ ਬੜੇ ਸੂਫੀ ਫਕੀਰ ਹੋਏ ਨੇ, ਔਰ ਉਹਨਾਂ ਚੋਂ ਤਾਂ ਇੱਕ ਦੋ ਚਾਰ ਤੇ ਗੁਰੂ ਅਰਜਨ ਦੇਵ ਜੀ ਪਾਸ ਆਏ ਕਿ ਸਾਡੀ ਵੀ ਕਲਾਮ ਚੜ੍ਹਾ ਦਿਓ, ਸਾਡੀ ਵੀ ਬਾਣੀ ਚੜ੍ਹਾ ਦਿਓ। ਸਤਿਗੁਰੂ ਕਹਿਣ ਲਈ ਸੁਣਾਓ ਜੀ, ਸੁਣਾਈ ਤੇ ਗੁਰੂ ਅਰਜਨ ਦੇਵ ਦੇ ਪਾਏ ਤੋਂ ਨੀਵੀਂ ਸੀ, ਆਖਣ ਲੱਗੇ ਨਹੀਂ ਵੀ ਸਾਡੀ ਤਾਂ ਕਸੌਟੀ ਇਹ ਹੈ, ਉਹ ਤਾਂ ਇਹ ਨੀਵੀਂ ਗੱਲ ਹੈ, ਇਸ ਲਈ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਨਹੀਂ ਹੋ ਸਕਦੀ। ਵੈਸੇ ਤੁਸੀਂ ਸੂਫੀ ਕਲਾਮ ਲੈ ਆਏ, ਬਹੁਤ ਮਿਹਰਬਾਨੀ। ਬਾਬਾ ਫਰੀਦ ਦਾ ਮੈਂ ਇੱਕ ਜ਼ਿਕਰ ਕਰ ਲੇਵਾਂ, ਉਹ ਕਹਿੰਦੇ ਨੇ ਮੈਂ ਰੱਬ ਹੁਣੇ ਮਿਲਾ ਦਿੰਦਾ, ਮੈਂ ਰੱਬ ਹੁਣੇ ਮਿਲਾ ਦਿੰਦਾ, ਅੱਜੇ ਮਿਲਾ ਦਿੰਦਾ। ਤਾਂ ਕਿੰਤੂ ਪ੍ਰੰਤੂ ਕਰਨ ਵਾਲੇ ਬੰਦਿਆਂ ਨੇ ਆਖਿਆ, ਬਾਬਾ ਤੂੰ ਤਾਂ ਵਰਿਆਂ ਤੋੜੀ ਘਰੋਂ ਬਾਹਰ ਫਿਰਦਾ ਰਿਹਾ, ਨੰਗੇ ਪੈਰੀ ਨੰਗੇ ਤਨ ਕਾੜ ਦੀ ਰੋਕੀ ਇਹ ਸਮਝ ਕੇ ਭਈ ਅਸਲੀ ਹੈ ਕੋਲ ਰਹੀ ਫਿਰਦਾ ਰਿਹਾ, ਲਾਵਣ ਮੇਰੀ ਭੁੱਖ ਸਮਝ ਕੇ ਫਿਰਦਾ ਰਿਹਾ, ਤੂੰ ਇਹਨੇ ਤਤੀਸ਼ਾ ਕੀਤੀਆ ਪੁੱਠਾ ਲਟਕਿਆ ਰਿਹਾ, ਕਾਮਾ ਨੇ ਤੈਨੂੰ ਖਾ ਲਿਆ ਠੂੰਗ ਲਿਆ, ਹੁਣ ਤੂੰ ਕਹਿੰਦਾ ਭੀ ਮੈਂ ਅੱਜ ਮਿਲਾ ਦਿੰਦਾ। ਕਹਿੰਦਾ ਹੁਣੇ ਸਮਝ ਆਈ ਹੈ, ਹੁਣੇ ਮੈਂ ਦੱਸਦਾ ਸੂਫੀ ਬਾਤ ਦੀ ਹੈ। ਜਦੋਂ ਸਮਝ ਆ ਗਈ ਉਦੋਂ ਦੱਸ ਦਿੱਤੀ ਹੈ। ਤੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦਾ ਕਿੰਨਾ ਕੁ ਧੰਨਵਾਦ ਕਰੀਏ, ਹੱਦੋਂ ਵੱਧ ਕਰੀਏ, ਜਿਨ੍ਹਾਂ ਨੇ ਸਾਡੇ ਵਾਸਤੇ ਕਲਾਮ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਬਾ ਹਿਫਾਜ਼ਤ ਰੱਖ ਲਈ ਹੈ। ਬਾਬਾ ਫਰੀਦ ਕਹਿੰਦਾ

0: ਕਿਵੇਂ ਦੱਸ ਹੁਣ ਸਾਡੀ ਤੀਬਰਤਾ ਵੱਧ ਗਈ ਹੈ ਸਾਡੀ ਲੋਚਾ ਵੱਧ ਗਈ ਹੈ ਅੰਦਰ ਸੰਸਕਾਰ ਪੈਦਾ ਹੋ ਗਏ ਨੇ ਛੇਤੀ ਦੱਸ ਰੱਬ ਕਿਵੇਂ ਮਿਲਦਾ ਕਹਿੰਦਾ ਏਦਾਂ ਹੀ ਹੈ ਕਿ ਆਜ ਮਲਾਵਾ ਸ਼ੇਖ ਫਰੀਦ ਟਾਕਮ ਕੁੰਜੜੀਆਂ ਮਨੋ ਮਚੰਦੜੀਆਂ ਮਨ ਵਿਚੋਂ ਜੋ ਖਾਸ਼ਾ ਤੇ ਨਫਸ ਦੀ ਵਨ ਆਫਟਰ ਦੀ ਅਦਰ ਕੁੰਜਾਂ ਦੀ ਡਾਲ ਵਾਂਗੂ ਉੜ ਉੜ ਜਾਂਦੀਆਂ ਨੇ ਉਹਨਾਂ ਨੂੰ ਡੱਕਾ ਅੱਜੇ ਮਿਲ ਜਾਂਦਾ ਤੇ ਇਹ ਵੀ ਬੜੀ ਗੱਲ ਗਸਦੀ ਹੈ ਬੁੱਲੇ ਸ਼ਾਹ ਦੀ ਮੈਂ ਸ਼ਾਹੀ ਸਖਤ ਰੁਚੀ ਤੋਂ ਅੱਜ ਵਿਚਾਰ ਕਰ ਰਿਹਾ ਆਪਣਾ ਉਹ ਕਹਿੰਦੇ ਨੇ ਜੇ ਕੋਈ ਇਹ ਦਾਅਵਾ ਕਰੇ ਤਾਂ ਮੈਂ ਸਾਰੀ ਦਾ ਜਾਗਦਾ ਜੀ ਜਾਗਦਾ ਪਰ ਜਿਹਨੂੰ ਜਾਗਣਾ ਚਾਹੀਦਾ ਉਹ ਸੁੱਤਾ ਹੋਵੇ ਤੇ ਜਾਂ ਉਹ ਇਧਰ ਉਧਰ ਭਟਕਦਾ ਹੋਵੇ ਤੇ ਫਿਰ ਉਸ ਜਾਗਣ ਦਾ ਕੀ ਫਾਇਦਾ ਬੁੱਲਾ ਸ਼ਾਹ ਕਹਿੰਦੇ ਨੇ ਚੌਕੀਦਾਰ ਵੀ ਤਾਂ ਸਾਰੀ ਦਾ ਜਾਗਦਾ ਰਹਿੰਦਾ ਡਾਂਗ ਮਾਰੀ ਜਾਂਦਾ ਜ਼ਮੀਨ ਤੇ ਸੀਟੀ ਮਾਰੀ ਜਾਂਦਾ ਪਰ ਸੀਟੀ ਇੱਕ ਹੋਰ ਵੀ ਹੈ ਜਿਹਨੂੰ ਸੂਫੀ ਕਲਾਮ ਚ ਲਿਖਿਆ ਉਸ ਸੀਟੀ ਮੈਂ ਆ ਜਿਹੜੀ ਵਿਸਲ ਮਾਰੀ ਦੀ ਆ ਓਲੰਪਿਕ ਵਿਚ ਰੋਜ਼ ਹੁਣ ਰੈਫਰੀ ਮਾਰੀ ਜਾਂਦੇ ਸੀਟੀ ਤਾਂ ਜਿਹੜੀ ਮੈਂ ਇੱਕ ਅਰਜ਼ ਕਰਨ ਲੱਗਦਾ ਸੂਫੀ ਕਲਾਮ ਦੀ ਉਹ ਹੈ ਸੀਟੀ ਸੱਜਣਾ ਦੀ ਇਹ ਸੀਟੀ ਮੈਨੇ ਆਵਾਜ਼
1: ਸੀਟੀ ਸੱਜਣਾ ਦੀ
0: ਸੱਜਣ ਮੈਨੇ ਪ੍ਰਮਾਤਮਾ ਸੀਟੀ ਸੱਜਣਾ ਦੀ ਸੁਣ ਅੜੀਏ ਕੰਨ ਲਾ ਕੇ ਰਸਤੇ ਪੈ ਜਾਏਗੀ ਜੇ ਭੁੱਲ ਗਏ ਮੋੜ ਤੋਂ ਆ ਕੇ ਕੈਸਾ ਸੂਫੀ ਕਲਾਮ ਹੈ ਪਰ ਜੇ ਇਸ ਨੂੰ ਲੈਵਲ ਨੀਵਾਂ ਕਰਕੇ ਸੁਣਦੇ ਫਿਰ ਗੱਲ ਵਿਗੜ ਜਾਂਦੀ ਹੈ ਫਿਰ ਗੱਲ ਬਣਦੀ ਨੇ ਉਹਨਾਂ ਨੇ ਆਖਿਆ ਸੂਫੀ ਸਾਹਿਬ ਨੇ ਕਿ ਸੀਟੀ ਸੱਜਣਾ ਦੀ ਸੁਣ ਅੜੀਏ ਕੰਨ ਲਾ ਕੇ ਗੁਰੂ ਗ੍ਰੰਥ ਸਾਹਿਬ ਦਾ ਬਚਨ ਕਹਿੰਦੇ ਨੇ ਦੇ ਕੰਨ ਸੁਣੋ
1: ਅਰਦਾਸ ਜੀਓ
0: ਮੈਂ ਇਸ ਲਈ ਨਾਲ ਨਾਲ ਗੁਰੂ ਗ੍ਰੰਥ ਸਾਹਿਬ ਦਾ ਆਸਰਾ ਲੈਣਾ ਪਿਆ ਤੁਹਾਡੇ ਵਿੱਚ ਕੋਈ ਉੱਥੇ ਮੈਨੂੰ ਖਿੱਚ ਨਾ ਲਵੇ ਭਾਈ ਜੀ ਕਿੱਧਰੋਂ ਬੋਲੀ ਜਾਂਦੇ ਰਹੇ ਸਾਡੇ ਕੋਲ ਐਸਾ ਵਕਤ ਨਹੀਂ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਸੀਂ ਪੜ੍ਹ ਸਕੀਏ ਵਿਚਾਰ ਸਕੀਏ ਨਹੀਂ ਤਾਂ ਜੋ ਕੁਛ ਦੁਨੀਆਂ ਮਾਫੀਆਤ ਵਿੱਚ ਹੈ ਸਭ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਲਿਖਿਆ ਹੈ ਆਖੋ ਸਤਨਾਮ ਸ੍ਰੀ ਵਾਹਿ ਸਾਨੂੰ ਪੜ੍ਹਨ ਦਾ ਮੌਕਾ ਨਹੀਂ ਤੇ ਦੂਜੀ ਗੱਲ ਵੀ ਇਹਨਾਂ ਦੀ ਬਾਤ ਵੀ ਸਮਝ ਮਸੀਹ ਆਉਂਦੀ ਹੈ ਹੁਣ ਅਸੀਂ ਪੰਜਵੀਂ ਛੇਵੀਂ ਅੱਠਵੀਂ ਦਸਵੀਂ ਦੇ ਵੀ ਸਟੂਡੈਂਟ ਹੋਈਏ ਤੇ ਸਾਡੇ ਕੋਲ ਵੀਸੀ ਆ ਰਿਹਾ ਵੀਸੀ ਮੀਨਸ ਵਾਈਸ ਚਾਂਸਲਰ ਆ ਜਿਹੜੇ ਵੀਸੀ ਸਾਡੇ ਘਰਾਂ ਵਿੱਚ ਇਹ ਨਹੀਂ ਵਾਈਸ ਚਾਂਸਲਰ ਆ ਰਿਹਾ ਉਹ ਬੋਲੇ ਤਾਂ ਸਾਨੂੰ ਦਸਵੀਂ ਵਾਲਿਆਂ ਨੂੰ ਕੀ ਪਤਾ ਲੱਗਣਾ ਜੀ ਨਹੀਂ ਸਮਝ ਸਕਦੇ ਜਾਂ ਤਾਂ ਉਦਾਂ ਬੈਠੇ ਰਹਾਂਗੇ ਤੇ ਜਾਂ ਕੇ ਚਲੇ ਜਾਵਾਂ ਇਸੇ ਤਰ੍ਹਾਂ ਇਹ ਇਲਾਹੀ ਬਾਣੀ ਹੈ ਨਿਰੰਕਾਰੀ ਬਾਣੀ ਹੈ ਸਾਨੂੰ ਦੁਨੀਆਦਾਰਾਂ ਨੂੰ ਸਮਝ ਨਹੀਂ ਆਉਂਦੀ ਕਿਉਂਕਿ ਅਸੀਂ ਇਹਦੇ ਨਾਲ ਲਗਾਓ ਘੱਟ ਰੱਖਦੇ ਹਾਂ ਉਹ ਕਲਾਮ ਕਹਿੰਦਾ ਸੀਟੀ ਸੱਜਣਾ ਦੀ ਸੁਣ ਅੜੀਏ ਕੰਨ ਲਾ ਕੇ ਰਸਤੇ ਪੈ ਜਾਏਗੀ ਜੇ ਭੁੱਲ ਗਏ ਮੋੜ ਤੋਂ ਆ ਕੇ ਇਹਨੂੰ ਸਮਝਣ ਦੀ ਬਾਤ ਹੈ ਹਾਂ ਬੁੱਲੇ ਸ਼ਾਹ ਦਾ ਮੈਂ ਕਹਿ ਰਿਹਾ ਸਾਂ ਉਹ ਕਹਿੰਦੇ ਸਾਰੀ ਦਾ ਜਾਗਣ ਨਾਲ ਪਰਮਾਤਮਾ ਮਿਲ ਜਾਏਗਾ ਬਿਲਕੁਲ ਨਹੀਂ ਮਿਲੇਗਾ ਤੇ ਫਿਰ ਜੇ ਕੋਈ ਤੀਰਥ ਇਸ਼ਨਾਨਾਂ ਤੇ ਤੁਰਿਆ ਰਹੇ ਜਿਵੇਂ ਬਾਬਾ ਲਹਿਣਾ ਸਨ ਜਿਵੇਂ ਅਮਰਦਾਸ ਸਨ ਤੀਰਥ ਇਸ਼ਨਾਨ ਨੂੰ ਸਭ ਕੁਝ ਸਮਝੀ ਜਾਣਾ ਤੇ ਉਹ ਬੁੱਲੇ ਸ਼ਾਹ ਜੀ ਕਹਿੰਦੇ ਨੇ ਭਾਈ ਡੱਡੀ ਤੇ ਮੱਛੀਆਂ ਉਹ ਪਾਣੀ ਚ ਰਹਿੰਦੇ ਉਹ ਕਿਹੜੇ ਬਾਹਰ ਖੁਸ਼ਕੀ ਤੇ ਆਉਂਦੇ ਨੇ ਉਹ ਤਾਂ ਕਰੀ ਤਰੇ ਨਹੀਂ ਤੀਸਰਾ ਬਚਨ ਉਹ ਕਹਿੰਦਾ ਨੇ ਭਾਈ ਜੇ ਕੋਈ ਜੰਗਲਾਂ ਵਿੱਚ ਚਲੇ ਜਾਓ ਸਤਿਗੁਰੂ ਤੇ ਕਹਿੰਦੇ ਨੇ ਉਹ ਇਨਸਾਨ ਜੰਗਲ ਜੰਗਲ ਕਿਆ ਭਾਵੇਂ ਬਣਕੰਡਾ ਮੋੜੇ ਵਸੀ ਰੱਬ ਹੀ ਆਲੀਏ ਜੰਗਲ ਕਿਆ ਢੂੰਡੇ ਉਹ ਕਹਿੰਦੇ ਜੇ ਜੰਗਲਾਂ ਵਿੱਚ ਫਿਰਨ ਨਾਲ ਮਿਲਣਾ ਸੀ ਤੇ ਗਾਈਆਂ ਤੇ ਬੱਚਿਆਂ ਨੂੰ ਮਿਲ ਜਾਂਦਾ ਹੁੰਦਾ ਪਰ ਨਹੀਂ ਮਿਲਿਆ ਮਿਲਦਾ ਉਹਨਾਂ ਨੂੰ ਜਿਹਨਾਂ ਦੀਆਂ ਨੀਤ ਅੱਛੀ ਹੈ ਨੀਤਾਂ ਜਿਹਨਾਂ ਦੀਆਂ ਅੱਛਾ ਸੁਣੋ ਜੀ ਕਹਿੰਦੇ ਨੇ ਜੇ ਰੱਬ ਮਿਲਦਾ ਰਾਤੀ ਜਾਗੇ ਤੇ ਮਿਲਦਾ ਚਾਂਦ ਤਿੜਕੀਆਂ ਜੇ ਰੱਬ ਮਿਲਦਾ ਰਾਤੀ ਜਾਗੇ ਮਿਲਦਾ ਚਾਂਦ ਤਿੜਕੀਆਂ ਜੇ ਰੱਬ ਮਿਲਦਾ ਤੀਰਥ ਨਾ ਆਇਆ ਤੇ ਮਿਲਦਾ ਡੱਡਾਂ ਮੱਛੀਆਂ ਜੇ ਰੱਬ ਮਿਲਦਾ ਜੰਗਲ ਭਵਿਆਂ ਤਾਂ ਮਿਲਦਾ ਗਾਈਆਂ ਬੱਚੀਆਂ ਬੁੱਲੇ ਸ਼ਾਹ ਰੱਬ ਤਿਨ੍ਹਾਂ ਨੂੰ ਮਿਲਿਆ ਨੀਤਾਂ ਜਿਨ੍ਹਾਂ ਦੀਆਂ ਹੱਛੀਆਂ ਖੇਤਰ ਕਰੋ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਉਂਝ ਅਸੀਂ ਬਚਨ ਬੜੇ ਕਰਦੇ ਹਾਂ ਬੋਲਣ ਲੱਗੇ ਨਾ ਕਲਾਵੇ ਮੇਲ ਮੇਲ ਦਿੰਦੇ ਹਾਂ ਹਰ ਘਰ ਵਿੱਚ ਡਾਕਟਰ ਹੁੰਦਾ ਹੈ ਹਰ ਘਰ ਵਿੱਚ ਵਕੀਲ ਵੀ ਹੁੰਦਾ ਹੈ ਜੀ ਪੜ੍ਹੇ ਲਿਖੇ ਕਿਤੋਂ ਨਹੀਂ ਤੇ ਜਿਨ੍ਹਾਂ ਦੀ ਪਵਿੱਤਰ ਯਾਦ ਵਿੱਚ ਬੈਠੇ ਹਾਂ ਉਸ ਸੰਬੰਧ ਵਿੱਚ ਕੀ ਕਹਿੰਦੇ ਨੇ ਉਹ ਕਹਿੰਦੇ ਨੇ ਗੱਲਾਂ ਕਰੇ ਮੁੱਖ ਤੇ ਰਾਜਾ ਸਾਹਿਬ ਦਾ ਬਚਨ ਮੈਂ ਵੈਸੇ ਉਹਨਾਂ ਦਾ ਅਸਲੀ ਨਾਮ ਲੈਣ ਤੋਂ ਝਿਜਕਦਾ ਪਰ ਮਿੱਤਰ ਦਿਨ ਗੁਸਤਾਖੀ ਹੋਵੇ ਮੈਂ ਇਸ ਹੱਕ ਵਿੱਚ ਹਾਂ ਵੀ ਵੱਡੇ ਤੋਂ ਵੱਡਿਆਂ ਦੇ ਉਹਨਾਂ ਦਾ ਉਪਨਾਮ ਲੈ ਲੈਣਾ ਚਾਹੀਦਾ ਅਸਲੀ ਨਾਮ ਤੋਂ ਕਿਉਂਕਿ ਅਸੀਂ ਉਹਨਾਂ ਦੇ ਪਾਏਦੇ ਨਹੀਂ ਹੋਏ ਪਰ ਕਿਉਂਕਿ ਇਹਦੇ ਵਿੱਚ ਕਵਿਤ ਵਿੱਚ ਉਹਨਾਂ ਨੇ ਆਪਣਾ ਨਾਮ ਆਪ ਦਾਸ ਭਗਵਾਨ ਲਿਖਿਆ ਹੈ ਔਰ ਮੈਂ ਭਗਵਾਨ ਵਿਲਾਸ ਵਿੱਚੋਂ ਬੋਲ ਰਿਹਾ ਇਸ ਲਈ ਉਹਨਾਂ ਦਾ ਨਾਮ ਲੈਣਾ ਪੈਣਾ ਖਿਮਾ ਕਰ ਦੇਣੀ ਰਾਜਾ ਸਾਹਿਬ ਕਹਿੰਦੇ ਨੇ ਉਹ ਇਨਸਾਨ ਗੱਲਾਂ ਕਰੇ ਮੁੱਖ ਤੇ ਗਿਆਨ ਤੇ ਵਿਚਾਰ ਕਹੇ ਚ ਜੱਜ ਨਹੀਂ ਤਿਸ ਕੋ ਹੈ ਜਨਮ ਗਵਾਮ ਦਾ, ਐਵੇਂ ਹੀ ਜਨਮ ਗਵਾਈ ਜਾਂਦਾ ਆਪਣਾ। ਇਹਨੂੰ ਗੁਰੂ ਗ੍ਰੰਥ ਸਾਹਿਬ ਸੱਚ ਕੇ ਪਾਤਸ਼ਾਹ ਕਹਿੰਦੇ ਨੇ ਮੁੱਕ ਗਿਆਨੀ ਧਨਵੰਤ ਕਹੀ ਜਾਂਦਾ। ਮ੍ਰਿਤ ਕਹੀਏ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ, ਗੱਲਾਂ ਕਰੇ ਮੁੱਖ ਤੇ ਉਹ ਇਨਸਾਨ, ਗਿਆਨ ਤੇ ਵਿਚਾਰ ਕਹੇ ਚੱਜ ਨਹੀਂ ਤਿਸ ਕੋ ਹੈ ਜਨਮ ਗਵਾਮ ਦਾ, ਖੂਹ ਵਿੱਚੋਂ ਨਿਕਲ ਕੇ ਖਾਤ ਵਿੱਚ ਗਰਕਿਆ ਏ, ਉੱਚੀ ਉੱਚੀ ਨਾਮ ਦੀ ਦੁਹਾਈ ਜਿਹੜਾ ਪਾਮ ਦਾ। ਮੈਂ ਪਹਿਲਾਂ ਅਰਜ਼ ਕੀਤੀ ਸੀ ਨਾ, ਅਗਲੀ ਬਾਤ ਉਹ ਕਹਿੰਦੇ ਨੇ ਕਿ ਗੁੜ ਗੁੜ ਕਹੇ ਤੇ ਨਾ ਮੂੰਹ ਹੋਏ ਮਿਠਾਸ ਦਾ। ਏਦਾਂ ਗੁੜ ਲਿਆਓ ਜੀ, ਗੁੜ ਦਿਓ ਜੀ, ਗੁੜ ਖਾਈਏ ਜੀ, ਗੁੜ ਖਾਈਏ ਤਾਂ ਜ਼ਬਾਨ ਮਿੱਠੀ ਹੋ ਜਾਏਗੀ? ਬਿਲਕੁਲ ਨਹੀਂ। ਭਾਈ ਗੁਰਦਾਸ ਜੀ ਦਾ ਕਵਿਤਾ ਬੜਾ ਖੂਬਸੂਰਤ, ਕਹਿੰਦੇ ਖਾਣ ਖਾਣ ਕਹੇ ਜੈਸੇ ਜੀਭਾ ਨਾ ਸਵਾਦ ਮਿੱਠੋ ਆਏ। ਹਾਂਜੀ, ਰਾਜਾ ਜੀ ਕਹਿੰਦੇ ਨੇ ਗੁੜ ਗੁੜ ਕਹੇ ਤੇ ਨਾ ਮੂੰਹ ਹੋਏ ਮਿਠਾਸਦਾਰ, ਕੌੜਾ ਨਹੀਂ ਹੋਏ ਨਾਮ ਮਿਰਚ ਦਾ ਗਾਮ ਦਾ। ਭਾਵੇਂ ਸਾਰਾ ਦਿਨ ਮਿਰਚ ਮਿਰਚ ਮਿਰਚ ਮਿਰਚ ਕਰਦੇ ਰਹੇ, ਮੂੰਹ ਕੌੜਾ ਨਹੀਂ ਹੋਣ ਲੱਗਾ। ਤੇ ਰਾਜਾ ਸਾਹਿਬ ਜੀ ਤੱਤ ਦੀ ਬਾਤ ਕਰਦੇ ਨੇ, ਕੰਸੀਕੁਐਂਸ ਬਿਆਨ ਕਰਦੇ ਨੇ, ਲੁਬੇ ਲਬਾਬ ਦੀ ਬਾਤ ਕਰਦੇ ਨੇ। ਕਹਿੰਦੇ ਨੇ ਤੈਸੇ ਹੀ ਤੂੰ ਜਾਣ ਬਿਨ ਸ਼ੌਕ ਦਾਸ ਭਗਵਾਨ, ਉਹਦੇ ਨਾਲ ਪ੍ਰੀਤੀ ਸ਼ੌਕ ਜ਼ੌਕ ਤੋਂ ਬਗੈਰ, ਤੈਸੇ ਹੀ ਤੂੰ ਜਾਣ ਬਿਨ ਸ਼ੌਕ ਦਾਸ ਭਗਵਾਨ, ਬਕ ਬਕ ਕਰਨੇ ਤੇ ਅਸਰ ਨਹੀਂ ਆਉਂਦਾ, ਉਹਦਾ ਪ੍ਰਭੂ ਦਾ ਅਸਰ ਨਹੀਂ ਹੋ ਸਕਦਾ। ਭਾਈ ਸਾਹਿਬ ਭਾਈ ਗੁਰਦਾਸ ਜੀ ਇਸ ਨੂੰ ਬਹੁਤ ਖੂਬਸੂਰਤੀ ਨਾਲ ਇਸ ਤਰ੍ਹਾਂ ਕਹਿੰਦੇ ਨੇ, ਖਾਂਡ ਖਾਂਡ ਕਹੇ ਜੀ ਬਾਨਾ ਸਵਾਦ ਮਿੱਠੋ ਆ, ਅਗਨ ਅਗਨ

0: ਬਸ ਹੈ
1: ਆਪਣੀ ਸੁਰਤ ਨੂੰ ਜੋੜਨ ਲਈ ਕਰਨੀ ਦੀ ਵੱਡੀ ਬਾਤ ਹੈ, ਕਰਤੂਤ ਦੀ ਵੱਡੀ ਬਾਤ ਹੈ। ਰਾਜਾ ਸਾਹਿਬ ਨੂੰ ਅਸੀਂ ਕਿਉਂ ਯਾਦ ਕਰਦੇ ਹਾਂ? ਉਨ੍ਹਾਂ ਦੀ ਕਰਨੀ ਪ੍ਰਧਾਨ ਸੀ, ਜਿੱਥੇ ਕਿਸੇ ਲੋੜਵੰਦ ਨੂੰ ਜ਼ਰੂਰਤ ਹੁੰਦੀ ਉੱਥੇ ਆਪ ਪਹੁੰਚ ਜਾਂਦੇ, ਕੋਈ ਨਾ ਕੋਈ ਕਿਸੇ ਨੂੰ ਪਹੁੰਚਾ ਦਿੰਦੇ, ਅਗਲੇ ਨੂੰ ਖੇਚਲ ਵਿੱਚ ਨਹੀਂ ਪੈਣ ਦੇਣਾ, ਆਪ ਮੁਸ਼ਕਿਲ ਆਪਣੇ ਤੇ ਝਲ ਕੇ ਉਹਦਾ ਸੌਖਾ ਕਰ ਦੇਣਾ। ਜ਼ਿੰਦਗੀ ਦੀ ਬਾਤ ਹੈ ਸਾਸ ਜੀ। ਇੱਕ ਵਾਰੀ ਵੀਰ ਵੱਲ ਆਖਣ ਲੱਗਾ, ਹਫ਼ਤੇ ਕੁ ਬਾਅਦ ਛੁੱਟੀ ਤੋਂ ਆਇਆ ਨਾ, ਕਹਿਣ ਲੱਗਾ ਰਾਜਾ ਸਾਹਿਬ ਅਕਬਰ ਜਹਾਂ ਆਪਣਾ ਬੜੇ ਪਰੇਸ਼ਾਨ ਨਜ਼ਰ ਆਉਂਦੇ ਹੋ। ਉਹ ਕਹਿਣ ਲੱਗੇ ਤੂੰ ਛੁੱਟੀ ਚਲੇ ਗਿਆ, ਮੈਨੂੰ ਇੱਕ ਇੱਧਰ ਮਸਲਾ ਖੜਾ ਹੋ ਗਿਆ। ਕਹਿਣ ਲੱਗਾ ਕੀ? ਕਹਿੰਦੇ ਆ ਬਲੈਕ ਬੋਰਡ ਤੇ ਨਾ ਕੋਈ ਬੰਦਾ ਲਕੀਰ ਬਾਗ ਹੈ, ਇੱਕ ਲਕੀਰ ਬਾਗ ਹੈ, ਤਾਂ ਫਿਰ ਕੀ ਕਹਿੰਦੇ ਕੀ ਹੋਇਆ? ਨਹੀਂ ਕਹਿੰਦੇ, ਨਾਲ ਉਸਨੇ ਆਖਿਆ, ਅਕਬਰ ਕਹਿਣ ਲੱਗਾ ਨਾਲ ਉਸ ਬੰਦੇ ਨੇ ਆਖਿਆ, ਇਹਨੂੰ ਕੱਟਣਾ ਨਹੀਂ ਸਾਈਡਾਂ ਤੋਂ, ਇਹਨੂੰ ਰੱਬ ਨਹੀਂ ਕਰਨਾ, ਇਹਨੂੰ ਛੋਟੀ ਕਰਕੇ ਦਿਖਾ। ਗੱਲ ਤੇ ਬੜੀ ਹੈ ਨਾ, ਹੁਣ ਤਾਂ ਕਿਉਂਕਿ ਸਾਨੂੰ ਇਹ ਬਾਤ ਆਉਂਦੀ ਕਰਕੇ ਸੌਖੀ ਸਮਝਦੇ ਹਾਂ, ਉਦਾਂ ਸਾਡੇ ਸਾਹਮਣੇ ਕੋਈ ਕਹਿ ਜਾਏ ਫਿਰ ਸਾਨੂੰ ਨਹੀਂ ਆ ਸਕਦੀ। ਅਕਬਰ ਜਹਾਂ ਪਨਾ ਆ ਇੱਕ ਲਕੀਰ ਬਲੈਕ ਬੋਰਡ ਤੇ ਬਾਤੀ ਆ, ਇਹਨੂੰ ਕੱਟਣਾ ਨਹੀਂ, ਇਹਨੂੰ ਵੱਢਣਾ ਨਹੀਂ, ਇਹਨੂੰ ਰੱਬ ਨਹੀਂ ਕਰਨਾ, ਇਹਨੂੰ ਛੋਟੀ ਕਰਕੇ ਦਿਖਾ। ਮੈਨੂੰ ਤੇ ਆਇਆ ਕੋਈ ਨੀ, ਤੇਰੀ ਉਡੀਕ ਵਿਚ ਬੈਠਾ। ਵੀਰਵਾਲ ਕਹਿਣ ਲੱਗਾ ਵਾਹ ਅਕਬਰ ਤੈਨੂੰ ਕਿਹਨ ਬਾਦਸ਼ਾਹ ਬਣਾ ਦਿੱਤਾ। ਚੂੰਕਿ ਉਹਨਾਂ ਦਾ ਆਪੋ ਵਿਚ ਬਹੁਤ ਕਲੋਲ ਸੀ ਨਾ, ਇਸ ਲਈ ਕਹਿਣ ਲੱਗੇ ਮੈਂ ਤਾਂ ਪਰੇਸ਼ਾਨ ਇਸ ਗੱਲ ਤੋਂ ਕਿ ਤੈਨੂੰ ਬਾਦਸ਼ਾਹ ਕਿਹਨ ਬਣਾ ਦਿੱਤਾ। ਖੈਰ ਅਕਬਰ ਸੁਲਾਹ ਕੋਲ ਬਾਦਸ਼ਾਹ ਸੀ, ਸੱਸ ਨੇ ਬਹੁਤ ਵਧੀਆ ਇਨਸਾਨ ਸੀਗਾ। ਉਹ ਕਹਿਣ ਲੱਗਾ ਜਹਾਂ ਆਪਣਾ ਕੋਈ ਚਾਕ ਚੂਕ ਲਿਆ, ਮੈਂ ਛੋਟੀ ਕਰ ਦਿੰਦਾ। ਉਹ ਕਹਿੰਦੇ ਇਹਨੂੰ ਕੱਟਣਾ ਵੱਢਣਾ ਨਹੀਂ, ਇਹਨੂੰ ਮਟੇਣਾ ਨਹੀਂ, ਰੱਬ ਨਹੀਂ ਕਰਨਾ। ਕਹਿੰਦੇ ਚਾਕ ਮੰਗਵਾ, ਉਹਨੂੰ ਚਾਕ ਮੰਗਾਇਆ, ਨਾਲ ਉਹਨੂੰ ਵੱਡੀ ਲਕੀਰ ਖਿੱਚ ਦਿੱਤੀ ਉੱਪਰ। ਕਹਿੰਦੇ ਕਿਹੜੀ ਛੋਟੀ ਹੈ ਜੀ? ਅਕਬਰ ਕਹਿਣ ਲੱਗਾ ਉਹੀ ਜਿਹੜੀ ਪਹਿਲਾਂ ਬਾਹੀ ਸੀ, ਇਹਨੂੰ ਕੱਟਣਾ ਵੱਢਣਾ ਨਹੀਂ। ਇਸ ਲਈ ਆਪਣੀ ਜ਼ਿੰਦਗੀ ਦੀ ਲਕੀਰ ਵੱਡੀ ਬਾਹ ਦਿਓ, ਅਗਲੇ ਦੀ ਆਪ ਹੀ ਛੋਟੀ ਹੋ ਜਾਏਗੀ। ਅਸੀਂ ਯਤਨ ਕਰਦੇ ਹਾਂ ਆਪਣੀ ਲਕੀਰ ਵੱਡੀ ਬਾਹੁੰਦੇ ਕੋਈ ਨਹੀਂ, ਅਗਲੇ ਦੀ ਕੱਟ ਵੱਢ ਕਰਕੇ ਛੋਟੀ ਕਰਨੀ ਚਾਹੁੰਦੇ ਹਾਂ। ਨਹੀਂ ਨਹੀਂ, ਐਸੀ ਬਾਤ ਨਹੀਂ ਨਾ, ਆਪਣੀ ਲਕੀਰ ਤਾਂ ਬਾਹਣੀ ਹੈ। ਮੈਂ ਰਾਜਾ ਸਾਹਿਬ ਦੇ ਸਾਰੇ ਜੀਵਨ ਦਾ ਇੱਕ ਤੱਤ ਇੱਕ ਗੀਤ ਵਿੱਚ ਕਹਿਣ ਲੱਗਾ। ਉਹ ਕਹਿੰਦੇ ਨੇ ਵੀ ਪ੍ਰਭੂ ਸਿਮਰਨ ਕਰੋ, ਜਿਹੜਾ ਅਸੀਂ ਕਰਦੇ ਨੇ। ਰਾਜਾ ਸਾਹਿਬ ਦਾ ਆਪਣਾ ਖਾਣ ਹੈ, ਕਹਿਣ ਹੈ, ਹੁਕਮ ਹੈ ਵੀ ਪ੍ਰਮਾਤਮਾ ਦਾ ਸਿਮਰਨ ਕਰੋ, ਪ੍ਰਮਾਤਮਾ ਤੋਂ ਬਗੈਰ ਸਭ ਧੰਦੇ ਝੂਠੇ ਹੀ ਨੇ। ਅਗਲੀ ਗੱਲ, ਨਾਮ ਦੀ ਮਹਿਮਾ ਕੋਈ ਕੋਈ ਜਾਣਦਾ, ਵਿਰਲਾ ਜਾਂਦਾ। ਬੋਟਰ ਮੈਂ ਨਾਨਕ ਕਹੂ ਨਾਰਾਇਣ ਜੈ ਚੀਜ਼ ਤੇ ਨਾਮ ਤੋਂ ਬਗੈਰ, ਜਿਵੇਂ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਕਿਹਾ ਹੈ, ਆਖਿਆ ਹੈ, ਫਰਮਾਨ ਕੀਤਾ ਕਿ ਨਾਮ ਬਿਨਾਂ ਬਹੁ ਡੁੱਬੇ ਸਿਆਣੇ। ਐਸੀ ਇੱਕ ਬਾਤ ਕਹਿੰਦੇ ਨੇ ਰਾਜਾ ਜੀ, ਐਸੀ ਕਰਨੀ ਤੁਹਾਡੇ ਹਿੱਸੇ ਆਈ ਹੈ ਕਿ ਅੰਤਰ ਬਾਹਰ ਪਿਆਰਾ ਤੁਹਾਨੂੰ ਦਿਸਣਾ ਚਾਹੀਦਾ। ਅੰਤਰ ਬਾਹਰ, ਬਾਹਰ ਦਿਸੇ ਅੰਦਰ ਦਿਸੇ ਪ੍ਰਮਾਤਮਾ, ਤੇ ਮਨ ਮੰਦਰ ਵਿੱਚ ਉਸਨੂੰ ਵਸਾ ਲਓ। ਰਾਜਾ ਸਾਹਿਬ ਦੇ ਬਚਨਾਂ ਮੈਂ ਤਰਜਮਾ ਕਰ ਰਿਹਾ, ਮਨ ਮੰਦਰ ਵਿੱਚ ਉਹਨਾਂ ਨੂੰ ਵਸਾ ਲਓ ਤੇ ਘਰ ਬਾਹਰ ਉਹਨਾਂ ਦਾ ਪਰਵਾਸਾ ਸਮਝੋ ਪ੍ਰਮਾਤਮਾ ਦਾ। ਜਿਹਨੂੰ ਕਹਿੰਦੇ ਨਾ ਘਰ ਬਾਹਰ ਤੇਰਾ ਪਰਵਾਸਾ, ਤੂੰ ਜਨ ਕੇ ਹੈ ਸੰਗ, ਕਰ ਕਿਰਪਾ ਪ੍ਰੀਤਮ ਪ੍ਰਭ ਆਪਣੇ ਨਾਮ ਜਪੋ, ਹਰ ਰੰਗ ਜਨ ਕੋ ਪ੍ਰਭ ਆਪਣੇ ਘਰ ਤਾਣ, ਐਸਾ ਉਹ ਤੇ ਵਿਸ਼ਵਾਸ ਰੱਖੋ। ਅਗਲਾ ਬਚਨ ਹੈ ਜੀ, ਕਲੀਕਾਰ ਵਿੱਚ ਉਹ ਤਾਰਨ ਵਾਲੇ ਨੇ ਰਾਜਾ ਸਾਹਿਬ ਜੀ, ਇਹ ਜਿਹਨਾਂ ਨਾਲ ਗੁਜ਼ਰੀਆਂ ਨਾ ਉਹ ਮੇਰੇ ਨਾਲ ਬਹੁਤ ਬਿਹਤਰ ਜਾਣਦੇ ਨੇ। ਉਹ ਤਾਰਨ ਹਾਰੇ ਨੇ ਔਰ ਸਾਡੀ ਆਕਵਤ, ਸਾਡਾ ਲੋਕ ਪਰਲੋਕ ਉਹ ਸਵਾਰਨ ਵਾਲੇ ਨੇ। ਪ੍ਰਭੂ ਆਪਣੇ ਨੂੰ ਆਪਣੇ ਅੰਦਰ ਵਸਾ ਲਵੋ ਤੇ ਉਹਦੇ ਨਾਲ ਗੱਲਾਂ ਕਰੋ। ਵਾਹਿਗੁਰੂ ਵਾਹਿਗੁਰੂ ਕਹਿੰਦਿਆਂ ਕਹਿੰਦਿਆਂ ਜੀਵ ਨੂੰ ਇੱਕ ਐਸਾ ਸਵਾਦ ਆਏਗਾ, ਲੁਤਫ ਆਏਗਾ, ਇਹ ਲੁਤਫ ਅੰਦੋਜ਼ ਹੋ ਜਾਏਗੀ ਤੇ ਐਸਾ ਆਲਮ ਛਾਂ ਦੇਖ ਕੇ ਆਪ ਨੂੰ ਖੁਦ ਮਹਿਸੂਸ ਹੋਏਗਾ। ਸੱਸ ਬਚਨ, ਆਪ ਨੂੰ ਖੁਦ ਮਹਿਸੂਸ ਹੋਏਗਾ ਕਿ ਪਿਆਰਾ ਸਾਡੇ ਹਿਰਦੇ ਵਿੱਚ ਆ ਵਸਿਆ ਹੈ। ਖੇਚਲ ਕਰੋ, ਆਖੋ ਸਤਨਾਮ ਸ਼੍ਰੀ ਵਾਹਿਗੁਰੂ, ਇਸ ਗੀਤ ਨੂੰ ਸਰਵਣ ਕਰੋ ਤੇ ਉਸ ਤੋਂ ਬਾਅਦ ਸਮਾਪਤੀ ਕਰੀਏ ਜੀ।

ਸਮਾਪਤੀ ਹੈ ਸ਼ਾਸਨ ਦੀ। ਪਰ ਮੇਰਾ ਚਿੱਤ ਕਰਦਾ ਹੈ ਕਿ ਇਹ ਸਤਰਾਂ ਤੇ ਤੁਹਾਨੂੰ ਸਮਝ ਆ ਗਈਆਂ ਤੇ ਜ਼ਿਹਨ ਵਿੱਚ ਬੈਠ ਗਈਆਂ, ਤੁਸੀਂ ਕਿਰਪਾ ਕਰਕੇ ਹੌਲੀ ਹੌਲੀ ਇਸ ਦੇ ਨਾਲ ਹੀ

ਸੱਚ ਦੇ ਰਸਤੇ ਤੇ ਤੋਰ ਕੇ ਅਨੇਕਾਂ ਜੀਵਾਂ ਦਾ ਉਧਾਰ ਕੀਤਾ। ਇੱਥੇ ਹੀ ਬਸ ਨਹੀਂ ਗੜ ਬਗਦਾਦ, ਜੋ ਪੀਰਾਂ ਦਾ ਗੜ ਸੀ, ਉਸ ਬਗਦਾਦ ਵਿੱਚ ਵੀ ਜਾ ਕੇ ਆਪਣੇ ਸੱਚ ਦਾ ਉਪਦੇਸ਼ ਦਿੱਤਾ। ਆਖਿਆ, ਅਕਾਲ ਪੁਰਖ ਦੀ ਲੀਲਾ ਦਾ ਕੋਈ ਅੰਤ ਹੈ? ਤੁਸੀਂ ਕਿਹਾ ਇਹ ਸੱਚ ਮੰਨਦੇ ਹੋ? ਸੱਤ ਪਤਾਲ ਤੇ ਸੱਤ ਆਕਾਸ਼ ਹਨ, ਇਸ ਤੋਂ ਪਰੇ ਹੋਰ ਕੁਝ ਨਹੀਂ। ਬਾਬੇ ਨੇ ਆਖਿਆ, ਨਹੀਂ, ਲੱਖ ਪਾਤਾਲ ਆਕਾਸ਼ ਲੱਖ, ਲੱਖਾਂ ਹੀ ਆਕਾਸ਼ ਹਨ, ਤੇ ਇੱਥੇ ਹੀ ਬਸ ਨਹੀਂ, ਫਿਰ ਪਤਾ ਨਹੀਂ ਕਿਤਨੇ ਕੁ ਹੋਰ ਵੀ ਹਨ। ਤੇ ਬਾਬੇ ਨੇ ਆਪਣੀ ਅਜ਼ਮਤ ਦੇ ਨਾਲ ਉਹ ਲੱਖਾਂ ਪਤਾਲ ਤੇ ਲੱਖਾਂ ਆਕਾਸ਼ ਅੱਖੀਂ ਵਿਖਾ ਕੇ ਅਕਾਲ ਪੁਰਖ ਵਾਹਿਗੁਰੂ ਦੀ ਬੇਅੰਤ ਲੀਲਾ ਨੂੰ ਪ੍ਰਤੱਖ ਕਰਕੇ ਦਿਖਾਇਆ। ਸਾਰਾ ਬਗਦਾਦ ਆਪ ਦੇ ਚਰਨਾਂ ਤੇ ਝੁਕਿਆ, ਮਦੀਨੇ ਨੇ ਆਪ ਜੀ ਦੇ ਚਰਨਾਂ ਤੇ ਸਜਦਾ ਕੀਤਾ, ਮੱਕੇ ਵਿੱਚ ਜਾ ਕੇ ਸੱਚ ਦਾ ਰਾਹ ਦਰਸਾਇਆ। ਹੁਣ ਗੁਰੂ ਨਾਨਕ ਸੱਚੇ ਪਾਤਸ਼ਾਹ ਇਹ ਰਮਣਨ ਕਰਕੇ ਤੇ ਫਿਰ ਅੱਜ ਕਿੱਥੇ ਪਹੁੰਚੇ ਹਨ? ਭਾਈ ਸਾਹਿਬ ਗੁਰਦਾਸ

ਸ਼ਿਵਰਾਤਰੀ ਦੇ ਮੇਲੇ ਤੇ ਇਹ ਸਿੱਧ ਜੋਗੀ ਪਹਾੜਾਂ ਦੀਆਂ ਕੰਦਰਾਂ ਵਿੱਚੋਂ ਨਿਕਲ ਕੇ ਬਟਾਲੇ ਵਿੱਚ, ਜੋ ਅੱਜ ਵੀ ਉਹ ਥਾਂ ਮੌਜੂਦ ਹੈ, ਬਟਾਲੇ ਵਿੱਚ ਆ ਕੇ

ਜਦੋਂ ਸਾਰੇ ਲੋਕਾਂ ਨੇ ਸੁਣਿਆ ਬਈ ਨਾਨਕ ਤਪਾ ਆਇਆ ਤਾਂ ਜਿਹੜੀਆਂ ਸੰਗਤਾਂ ਨੇ ਸਿੱਧਾ ਜੋਗੀਆਂ ਦੇ ਪਾਸ ਜਾਣਾ ਸੀ ਉਹ ਗੁਰੂ ਨਾਨਕ ਦੀ ਸ਼ਰਨ ਵਿੱਚ ਆ ਜੁੜੀ।

ਮਨ ਵਿੱਚ ਰਿਸਕ ਗਨੇਰੀ ਖਾਈ, ਆਖਿਆ ਇਹ ਕਿਧਰੋਂ ਆ ਗਏ ਹਨ। ਭਗਤੀਆਂ ਪਾਈ ਭਗਤ ਆਣ, ਲੋਟਾ ਜੋਗੀ ਲਿਆ ਛਪਾਈ, ਬਾਬਾ ਜਾਣੀ ਜਾਣ ਪੁਰਖ ਕੱਢਿਆ ਲੋਟਾ ਜਹ ਲੁਕਾਈ। ਵੇਖ ਚਰਿੱਤਰ ਜੋਗੀ ਖੁਣ ਸਾਈ, ਇਹ ਚਰਿੱਤਰ ਵੇਖ ਕੇ ਯੋਗੀਆਂ ਨੇ ਬੜੇ ਮਨ ਵਿੱਚ ਕ੍ਰੋਧ ਕੀਤਾ। ਰਾਸ ਤਾਰੀਆਂ ਨੇ ਆ ਕੇ ਰਾਸ ਪਾਈ, ਤੇ ਜੋ ਲੋਕ ਖੁਸ਼ ਹੋ ਕੇ ਇਹਨਾਂ

ਰਾਸ ਤਾਰੀਆਂ ਦਾ ਲੋਟਾ ਜੋ ਚੁਰਾ ਕੇ ਇਹ ਜੋਗੀ ਲੋਕ ਲਕੋ ਕੇ ਇੱਥੇ ਰੱਖ ਗਏ ਹਨ, ਤੂੰ ਇੱਥੋਂ ਚੁੱਕ ਕੇ ਦੂਰ ਜਾ ਕੇ ਰੱਖ ਗਿਆ। ਤੇ ਜਦੋਂ ਇਹ ਚਰਿੱਤਰ ਜੋਗੀਆਂ ਨੇ ਵੇਖਿਆ ਤਾਂ ਮਨ ਵਿੱਚ ਬੜੀ ਰਿਸ਼ਕ ਹੋਈ, ਬੜਾ ਗੁੱਸਾ ਹੋਇਆ। ਭਾਈ ਸਾਹਿਬ ਗੁਰਦਾਸ

ਹਜ਼ੂਰ ਕਹਿਣ ਲੱਗੇ ਓਏ ਭੰਗਰ ਨਾਥਾ ਤੇਰੀ ਮਾਓ ਕੁਛ ਜੀ ਆਈ ਤੈਨੂੰ ਕੋਈ ਗੁਰੂ ਨੇ ਸਹੀ ਰਸਤਾ ਨਹੀਂ ਦੱਸਿਆ ਸੱਚ ਦਾ ਰਾਹ ਇਹ ਨਹੀਂ ਹੈ ਕਿ ਜਿਸ ਸੰਸਾਰ ਨੂੰ ਤੁਸੀਂ ਨਿੰਦਦੇ ਹੋ ਜਿਸ ਗ੍ਰਸਤ ਦੀ ਨਿੰਦਿਆ ਕਰਦੇ ਹੋ ਉਹਨਾਂ ਹੀ ਗ੍ਰਸਤੀਆਂ ਵਿੱਚੋਂ ਤੁਸੀਂ ਪੈਦਾ ਹੋਏ ਹੋ ਉਹਨਾਂ ਨੇ ਹੀ ਤੁਹਾਡੀ ਪਾਲਣਾ ਕੀਤੀ ਹੈ ਤੇ ਅੱਜ ਵੀ ਜਦੋਂ ਤੁਹਾਨੂੰ ਭੁੱਖ ਲੱਗਦੀ ਹੈ ਉਹਨਾਂ ਦੇ ਡੇਰੇ ਤੇ ਉਹਨਾਂ ਦੇ ਘਰ ਜਾ ਕੇ ਅਲਖ ਜਗਾਉਂਦੇ ਹੋ ਜਿਨ੍ਹਾਂ ਕੋਲੋਂ ਅਲਖ ਲੈਣੀ ਭਿੱਖਿਆ ਲੈਣੀ ਉਹਨਾਂ ਦੀ ਨਿੰਦਿਆ ਕਰਨੀ ਇਹਦਾ ਮਤਲਬ ਹੈ ਤੇਰਾ ਗੁਰੂ ਕੁਚੱਜਾ ਹੈ ਕੋਈ ਸੁਚੱਜਾ ਨਹੀਂ ਨਾਨਕ ਆਖੇ ਭੰਗਰ ਨਾਥ ਤੇਰੀ ਮਾਓ ਕੁਚੱਜੀ ਆਹੀ ਭਾਂਡਾ ਧੋਏ ਨਾ ਜਾਤਿਉਨ ਭਾਵ ਕੁਚੱਜੇ ਫੁੱਲ ਸੜਾਈ ਗੁਰੂ ਨਾਨਕ ਸੱਚੇ ਪਾਤਸ਼ਾਹ ਕਹਿਣ ਲੱਗੇ ਓਏ ਸਿੱਧੋ ਹੋਏ ਅਤੀਤ ਗ੍ਰਸਤ ਤਜ ਫਿਰ ਉਨਕੇ ਘਰ ਮੰਗਣ ਜਾਈ ਅਤੀਤ ਹੋ ਕੇ ਗ੍ਰਸਤ ਛੱਡ ਕੇ ਪਹਾੜਾਂ ਦੀਆਂ ਕੰਦਰਾਂ ਵਿੱਚ ਤੁਸੀਂ ਜਾ ਬੈਠੇ ਕਿਆ ਤੁਹਾਨੂੰ ਈਸ਼ਵਰ ਤੇ ਭਰੋਸਾ ਨਹੀਂ ਕਿ ਜਿਸ ਦਾ ਤੁਸੀਂ ਨਾਮ ਜਪ ਰਹੇ ਹੋ ਉਹ ਤੁਹਾਨੂੰ ਰੋਜ਼ੀ ਦੇਵੇਗਾ ਉਹ ਜਿਹੜੇ ਰੱਬ ਦੇ ਪਿਆਰੇ ਹੁੰਦੇ ਹਨ ਉਹ ਕਿਸੇ ਕੋਲੋਂ ਅਲਖ ਨਹੀਂ ਜਗਾਉਂਦੇ ਮੰਗਿਆ ਨਹੀਂ ਕਰਦੇ ਉਹ ਤਾਂ ਦਰਵਾਟ ਉੱਪਰ ਖਰਚ ਮੰਗੇ ਜਬੈ ਦੇ ਤਾਂ ਖਾਏ ਉਹ ਤਾਂ ਖਾਂਦੇ ਹਨ ਜੇ ਅਕਾਲ ਪੁਰਖ ਵਾਹਿਗੁਰੂ ਦੇਵੇ ਇਸ ਲਈ ਨਾਨਕ ਆਖੇ ਭੰਗਰ ਨਾਥ ਤੇਰੀ ਮਾਓ ਕੁਚੱਜੀ ਆਹੀ ਭਾਂਡਾ ਧੋਏ ਨਾ ਜਾਤੇ ਉਹਨੂੰ ਭਾਵ ਕੁਚੱਜੇ ਫੁੱਲ ਸੜਾਈ ਹੋਏ ਅਤੀਤ ਗ੍ਰਸਤ ਤਜ ਫਿਰ ਉਨਕੇ ਘਰ ਮੰਗਣ ਜਾਈ ਬਿਨ ਦਿੱਤੇ ਕਿਸ ਹੱਥ ਨਾ ਆਈ ਜਦੋਂ ਐਸੇ ਸੱਚੇ ਸੁੱਚੇ ਬਚਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਸੁਣੇ ਨਾ ਤੇ ਇਹਨਾਂ ਨੂੰ ਬੜਾ ਰਿੱਧੀਆਂ ਸਿੱਧੀਆਂ ਦਾ ਹੰਕਾਰ ਸੀ ਮਾਨ ਸੀ ਜੇ ਕੋਈ ਸੱਚ ਦੇ ਪੰਧਾਊ ਹੁੰਦੇ ਤਾਂ ਚਰਨ ਫੜ ਲੈਂਦੇ ਮੰਨ ਜਾਂਦੇ ਬਈ ਆਪ ਸੱਚ ਕਹਿ ਰਹੇ ਹੋ ਪਰ ਇਹਨਾਂ ਨੇ ਮਨ ਵਿੱਚ ਕ੍ਰੋਧ ਕੀਤਾ ਬਈ ਕੱਲ ਦਾ ਇਹ ਬਾਲਕ ਅਸੀਂ ਲੰਬੇਰੀ ਉਮਰ ਦੇ ਬਜ਼ੁਰਗ ਫਿਰ ਰਿੱਧੀਆਂ ਸਿੱਧੀਆਂ ਦੇ ਮਾਲਕ ਇਹ ਸਾਡੇ ਸਾਹਮਣੇ ਇਸ ਤਰ੍ਹਾਂ ਬੋਲਿਆ ਅਸੀਂ ਹੁਣੇ ਦੱਸਦੇ ਹਾਂ ਇਹਨਾਂ ਸਿੱਧਾਂ ਨੇ ਇਹਨਾਂ ਯੋਗੀਆਂ ਨੇ ਆਪਣੇ ਯੋਗ ਬਲ ਨਾਲ ਕਈ ਕਈ ਤਰ੍ਹਾਂ ਦੇ ਡਰਾਵਣੇ ਰੂਪ ਬਣਾ ਕੇ ਗੁਰੂ ਨਾਨਕ ਨੂੰ ਡਰਾਉਣਾ ਚਾਹਿਆ ਇੱਕ ਪਾਸੇ ਭਿਆਨਕ ਸ਼ੇਰ ਬਣ ਕੇ ਗਰਜੇ ਦੂਜੇ ਪਾਸੇ ਅਜਗਰ ਸੱਪ ਬਣ ਕੇ ਮੂੰਹ ਵਿੱਚੋਂ ਅੱਗ ਦੀ ਵਰਖਾ ਕਰ ਰਹੇ ਹਨ ਕੋਈ ਉੱਡ ਰਿਹਾ ਕੋਈ ਚੁੜੇਲ ਦਾ ਰੂਪ ਧਾਰਨ ਕੀਤੀ ਬੈਠਾ ਕੋਈ ਪੂਤਨਾ ਬਣ ਕੇ ਡਰਾ ਰਿਹਾ ਮਰਦਾਨੇ ਆਖਿਆ ਗਰੀਬ ਨਿਵਾਜ ਹੁਣ ਕੀ ਕਰਾਂਗੇ ਤਾਂ ਧੰਨ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ ਇਹ ਤੇਰਾ ਕੁਝ ਨਹੀਂ ਵਿਗਾੜ ਸਕਦੇ ਇਹ ਸਾਡਾ ਕੁਝ ਨਹੀਂ ਵਿਗਾੜ ਸਕਦੇ ਕਿਉਂਕਿ ਨਾਮ ਦੇ ਅੱਗੇ ਇਹਨਾਂ ਦੀਆਂ ਰਿੱਧੀਆਂ ਸਿੱਧੀਆਂ ਕੋਈ ਕੰਮ ਨਹੀਂ ਕਰ ਸਕਦੀਆਂ ਉਚਾਰਨ ਕਰੋ ਸ੍ਰੀ ਵਾਹਿਗੁਰੂ ਭਾਈ ਸਾਹਿਬ ਲਿਖਦੇ ਹਨ ਕਿ ਇੱਕ ਨਾ ਨਾਗ ਹੋਏ ਪੌਣ ਛੋਡਿਆ ਇੱਕ ਨਾ ਵਰਖਾ ਅਗਨ ਵਸਾਈ ਤਾਰੇ ਤੋੜੇ ਭੰਗਰ ਨਾਥ ਇੱਕ ਚੜ ਮਿਰਗਾਨੀ ਜਲ ਤਰ ਜਾਈ ਸਿੱਧਾ ਅਗਨ ਨਾ ਬੁਝੇ ਬੁਝਾਈ ਜਦੋਂ ਕੁਝ ਨਾ ਵਿਗਾੜ ਸਕੇ ਤਾਂ ਇਹ ਯੋਗੀ ਆ ਕੇ ਗੁਰੂ ਨਾਨਕ ਨੂੰ ਕਹਿਣ ਲੱਗੇ ਬਈ ਅਸੀਂ ਇਤਨਾ ਚਮਤਕਾਰ ਵਿਖਾਇਆ ਕੁਝ ਤੂੰ ਵੀ ਵਿਖਾ